ਬੜਾ ਪ੍ਰਸੰਨ ਹੋਇਆ ਗੁਲਾਬ ਦੇ ਫੁੱਲ ਨੂੰ ਵੇਖ। ਪਰ ਸਮਾਂ ਬੀਤ ਗਿਆ, ਕਾਫੀ ਸਮਾਂ ਲੰਘ ਗਿਆ। ਫਿਰ ਉਸਦੇ ਕੋਲੋਂ ਸੁਗੰਧੀ ਆ ਰਹੀ ਸੀ। ਫਿਰ ਉਸਨੇ ਪੁੱਛਿਆ, ਅੱਗੇ ਤੂੰ ਮੈਨੂੰ ਗੁਲਾਬ ਦਾ ਫੁੱਲ ਦਿਖਾਇਆ ਸੀ, ਮੈਂ ਵੇਖਿਆ ਸੀ, ਮੈਂ ਉਸਦਾ ਰੰਗ ਵੇਖਿਆ ਸੀ, ਮੈਂ ਉਸਦੀ ਸੁਗੰਧੀ ਸੁੰਘਦਾ ਸੀ। ਅੱਜ ਤੇਰੇ ਪਾਸ ਗੁਲਾਬ ਦਾ ਫੁੱਲ ਨਜ਼ਰ ਨਹੀਂ ਆਉਂਦਾ, ਤੂੰ ਮੈਨੂੰ ਦਿਖਾ ਨਹੀਂ ਸਕਦਾ, ਪਰ ਤੇਰੇ ਪਾਸੋਂ ਅੱਜ ਵੀ ਸੁਗੰਧੀ ਆ ਰਹੀ ਹੈ। ਇਹ ਸੁਗੰਧੀ ਕਿੱਥੋਂ ਆ ਰਹੀ? ਸੁਗੰਧੀ ਜਿਸ ਪਾਸੋਂ ਆ ਰਹੀ ਸੀ, ਉਸਨੇ ਕਿਹਾ, ਪਹਿਲਾਂ ਠੀਕ ਹੈ, ਮੇਰੇ ਪਾਸ ਗੁਲਾਬ ਦਾ ਫੁੱਲ ਸੀ, ਮੈਂ ਤੈਨੂੰ ਦਿਖਾਇਆ ਸੀ, ਤੂੰ ਵੇਖਿਆ ਸੀ, ਹੁਣ ਉਹ ਮੈਂ ਗੁਲਾਬ ਦਾ ਫੁੱਲ ਨਹੀਂ ਵਿਖਾ ਸਕਦਾ, ਮੇਰੇ

ਜੋ ਉਹਨਾਂ ਨੇ ਜੀਵਨ ਵਿੱਚ ਸੁਗੰਧੀ ਵੰਡੀ ਸੀ। ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਕਾਫੀ ਸਮੇਂ ਤੋਂ ਬਾਅਦ, ਕਿਤਨੇ ਸਾਲ ਬੀਤਣ ਤੋਂ ਬਾਅਦ ਵੀ, ਸੈਂਕੜਿਆਂ ਸਾਲ ਬੀਤਣ ਤੋਂ ਬਾਅਦ ਵੀ ਸੁਗੰਧੀ ਆਉਂਦੀ ਰਹਿੰਦੀ ਹੈ। ਤੇ ਸਤਨਾਮ ਸ੍ਰੀ ਉਹ ਜੀਵਨ ਵਿੱਚ ਵੀ ਪ੍ਰਵਾਨ ਸਨ, ਸੁਗੰਧੀਆਂ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਪ੍ਰਵਾਨ ਸੁਗੰਧੀ ਵੰਡ ਰਹੇ ਨੇ। ਇਹ ਸੁਗੰਧੀ ਕਿਹੜੀ ਸੀ? ਉਹਨਾਂ ਦੇ ਜੀਵਨ ਵਿੱਚ ਵੀ ਸੁਗੰਧੀ ਸੀ ਗੁਰਪ੍ਰਸਾਦ ਦੀ, ਜਿਸ ਗੁਰਪ੍ਰਸਾਦ ਰਾਹੀਂ ਉਹ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦੇ ਸਨ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਦੀਆਂ ਸੁਗੰਧੀਆਂ ਸਤਸੰਗਤ ਵਿੱਚ ਗੁਰਪ੍ਰਸਾਦ ਕਰਕੇ ਹਨ। ਜਪੋ ਸਤਨਾਮ ਸ੍ਰੀ, ਅੱਜ ਵੀ ਗੁਰਪ੍ਰਸਾਦ ਕਰਕੇ। ਇਹ ਗੁਰਪ੍ਰਸਾਦ ਸੀ ਜੋ ਉਹਨਾਂ ਦੀ ਸ਼ਬਦ ਦੀ ਕਮਾਈ, ਉਹ ਸ਼ਬਦ ਦੀਆਂ ਕਮਾਈ ਦੀਆਂ ਸੁਗੰਧੀਆਂ ਉਹ ਜੀਵਨ ਯਾਤਰਾ ਚ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰਨ ਵਾਲੇ ਅੱਜ ਵੀ ਸੁਗੰਧੀਆਂ ਲੈ ਰਹੇ ਨੇ। ਤੇ ਸਤਨਾਮ ਸ੍ਰੀ ਤਾਂ ਹੀ ਉਹ ਕਹਿ ਰਹੇ ਨੇ।

ਵਰਿਕਸ਼ ਨੂੰ ਟਾਣੀਆਂ, ਟਾਣੀਆਂ ਨੂੰ ਪੱਤੇ ਲੱਗਦੇ ਨੇ, ਪੱਤਿਆਂ ਵਿੱਚ ਫੁੱਲ ਸੋਹਣੇ, ਇਹਨਾਂ ਫੁੱਲਾਂ ਨੇ ਫਲ ਬਣਨਾ ਹੁੰਦਾ। ਟਾਣੀਆਂ ਵਿੱਚ ਰਸ ਹੈ, ਟਾਣੀਆਂ ਵਿੱਚ ਜੀਵਨ, ਪਰ ਉਹ ਟਾਣੀਆਂ ਜਿਹੜੀਆਂ ਬ੍ਰਿਕਸ਼ ਨਾਲ ਜੁੜੀਆਂ ਰਹਿੰਦੀਆਂ, ਬ੍ਰਿਕਸ਼ ਨਾਲੋਂ ਨਹੀਂ ਟੁੱਟਦੀਆਂ, ਉਹ ਕਦੇ ਮੁਰਦਾ ਨਹੀਂ ਹੋਈਆਂ, ਉਹਨਾਂ ਵਿੱਚ ਰਸ ਰਹਿੰਦਾ। ਪਰ ਉਸੇ ਬ੍ਰਿਕਸ਼ ਦੀ ਟਾਹਣੀ ਟਾਹਣੀਆਂ ਨਾਲੋਂ

ਪੱਤ ਚੜ ਆ ਸਕਦੀ ਏ, ਪੱਤੇ ਚੜ ਸਕਦੇ ਨੇ, ਲੇਕਿਨ ਅੰਦਰੋਂ ਅੰਦਰੋਂ ਰਸ ਲਹਿ ਲੈ ਕੇ ਬਸੰਤ ਰੁੱਤੇ ਫੇਰ ਹਰੀ ਹੋ ਸਕਦੀ ਏ ਜਦੋਂ ਸਤਨਾਮ ਸ਼੍ਰੀ, ਕਿਉਂਕਿ ਉਹ ਬ੍ਰਿਕਸ਼ ਨਾਲ ਜੁੜੀ ਹੋਈ। ਜਨਮ ਤਾਂ ਉਸ ਟਾਹਣੀ ਦਾ ਵੀ

ਵੀ ਵਜਾਉਂਦਾ ਵਜਾਈ ਜਾਂਦਾ, ਬੰਸਰੀ ਵਜੀ ਜਾਂਦੀ, ਵਜਾਉਣ ਵਾਲਾ ਵਜਾਈ ਜਾ ਰਿਹਾ, ਵਜਾਉਣ ਵਾਲੇ ਨੂੰ ਵਜਾਉਂਦਿਆਂ ਵਜਾਉਂਦਿਆਂ ਨਾ ਤਾਂ ਖਾਣ ਦੀ ਭੁੱਖ ਨਾ ਕੋਈ ਪਿਆਸ ਦਿਖਾਈ ਦਿੰਦੀ, ਨਾ ਪਤਾ ਚੱਲਦਾ ਇਸਨੇ ਆਰਾਮ ਵੀ ਕਰਨਾ। ਬੰਸਰੀ ਵੱਜਦੀ ਜਾ ਰਹੀ, ਵਜਾਉਣ ਵਾਲਾ ਵਜਾਈ ਜਾ ਰਿਹਾ, ਪਰ ਇਉਂ ਲੱਗਦਾ ਹੁਣ ਤਾਂ ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਸਤਨਾਮ ਸ਼੍ਰੀ, ਵਜਾਉਣ ਵਾਲਾ ਬੰਸਰੀ ਵਿੱਚ ਹੀ ਗੁਆਚ ਗਿਆ, ਵਾਜਾ ਵਜਾਉਣ ਵਾਲਾ ਵਾਜਾ ਵਜਾਉਂਦਾ ਸੀ, ਵਜਾਉਂਦਿਆਂ ਵਜਾਉਂਦਿਆਂ ਉਹ ਲੱਗਿਆ ਹੁਣ ਤਾਂ ਵਾਜਾ ਵਜਾਉਣ ਵਾਲੇ ਨੂੰ ਵਜਾਉਣ ਲੱਗ ਗਿਆ। ਵਜਾਉਣ ਵਾਲਾ ਗੁਆਚ ਗਿਆ, ਕੋਈ ਸ਼ਬਦ ਦਾ ਅਭਿਆਸ ਕਰਦਾ ਸੀ, ਗੁਰੂ ਦੇ ਦਿੱਤੇ ਗੁਰਮੰਤਰ ਦਾ ਅਭਿਆਸ ਕਰਦਾ ਸੀ, ਕੋਈ ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਅਭਿਆਸ ਕਰਦਾ ਸੀ, ਕਰਦਾ ਹੀ ਗਿਆ, ਕਰਦਾ ਹੀ ਗਿਆ, ਕਰਦਾ ਹੀ ਗਿਆ, ਇਉਂ ਲੱਗਿਆ ਹੁਣ ਤਾਂ ਸ਼ਬਦ ਅਭਿਆਸੀ ਨੂੰ ਅਭਿਆਸ ਕਰਾਉਣ ਲੱਗ ਪਿਆ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਉਹ ਅਭਿਆਸ ਕਰਨ ਵਾਲਾ ਗੁਰ ਸ਼ਬਦ ਵਿੱਚ ਹੀ ਗਵਾਚ ਗਿਆ, ਸਮਾ ਗਿਆ, ਅਭਿਆਸ ਕਰਨ ਵਾਲਾ ਜੀਰੋ ਬਣ ਗਿਆ। ਅਭਿਆਸ ਕਰਨ ਵਾਲੇ ਦੀ ਮੈਂ ਮਰ ਗਈ, ਜਿਸ ਦੀ ਮੈਂ ਮਰ ਜਾਏ ਉਹ ਤਾਂ ਕਦੇ ਨਹੀਂ ਮਰਦਾ। ਤੇ ਸਤਨਾਮ ਸ਼੍ਰੀ, ਮਰਦੇ ਉਹ ਨੇ ਜਿਨ੍ਹਾਂ ਦੀ ਜੀਵਨ ਵਿੱਚ ਮੈਂ ਨਹੀਂ ਮਰੀ, ਉਹ ਤਾਂ ਜਿਉਂਦਿਆਂ ਹੀ ਮਰ ਜਾਂਦੇ ਨੇ, ਤੇ ਜਿਨ੍ਹਾਂ ਨੇ ਜੀਵਨ ਵਿੱਚ ਗੁਰ ਸ਼ਬਦ ਦਾ ਅਭਿਆਸ ਕਰਕੇ, ਜਿਨ੍ਹਾਂ ਦੇ ਜੀਵਨ ਸ਼ਬਦ ਨੇ ਅਭਿਆਸੀ ਨੂੰ ਅਭਿਆਸ ਤੇ ਲਗਾ ਕੇ ਉਹਨਾਂ ਦੀ ਮੈਂ ਮਾਰ ਦਿੱਤੀ, ਉਹ ਮੁੜ ਕੇ ਕਦੇ ਨਹੀਂ ਮਰੇ। ਸ਼ਬਦ ਮਰੋ ਫਿਰ ਜੀਵ ਸਦ ਹੀ ਬਹੁਰ ਮਰਨ ਨਾ ਹੋਈ। ਅੱਜ ਸਤਿਗੁਰੂ ਉਹੀ ਗੱਲ ਕਹਿ ਰਹੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਗਏ ਉਹਨਾਂ ਨੂੰ ਮਰਿਆ ਹੋਇਆ ਨਾ ਆਖਣਾ। ਜਦੋਂ ਸਤਨਾਮ ਸ਼੍ਰੀ, ਕਦੇ ਭੁੱਲ ਕੇ ਵੀ ਕਿਸੇ ਗੁਰਮੁਖ ਨੂੰ ਨਾ ਕਹਿਣਾ ਕਿ ਗੁਰਮੁਖ ਮਰ ਗਿਆ। ਮਰਦੇ ਨੇ ਮਨ

ਗੁਰੂ ਹਰੀ ਰਾਏ ਸਾਹਿਬ ਜੀ ਗੁਰਸਿੱਖਾਂ ਨੂੰ ਸਮਝਾਉਂਦੇ, ਕਦੇ ਗੁਰਮੁਖ ਨੂੰ ਨਾ ਕਹਿਣਾ ਮਰ ਗਿਆ, ਗੁਰਮੁਖ ਨੂੰ ਕਿਹਾ ਕਰੋ ਅਕਾਲ ਚਲਾਣਾ ਕਰ ਗਿਆ ਜਬ

ਕਹਿੰਦੇ ਜੋ ਮਰ ਜਾਂਦੇ ਨੇ ਜਮਾਂ ਦੇ ਕਰ ਜਾਂਦੇ ਨੇ, ਜੋ ਅਕਾਲ ਚਲਾਣਾ ਕਰ ਗਿਆ ਉਹ ਗੁਰਮੁਖ ਅਕਾਲ ਦੇ ਕਰ ਗਿਆ। ਜਬ ਸਤਨਾਮ ਸ਼ੀਲ ਗੁਰਮੁਖ ਅਕਾਲ ਦੇ ਕਰ ਗਿਆ, ਮਰਿਆ ਹੋਇਆ ਨਾ ਗੁਰਮੁਖ ਨੂੰ ਕਦੇ ਨਾ ਆਖਣਾ ਮਰਿਆ।

ਉਹਨਾਂ ਦਾ ਆਉਣਾ ਸਫਲ ਕਰ ਗਈ। ਜਿਨ੍ਹਾਂ ਨੇ ਜੀਵਨ ਯਾਤਰਾ ਵਿੱਚ ਜੀਵਨ ਯਾਤਰਾ ਕਰਦੇ ਸਮੇਂ ਗੁਰੂ ਦੀ ਸੋਚ ਅਪਣਾ ਲਈ, ਗੁਰੂ ਦਾ ਸੁਭਾਅ ਅਪਣਾ ਲਿਆ, ਗੁਰੂ ਦੀ ਮੱਤ ਅਪਣਾਈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਏ, ਗੁਰੂ ਦੀ ਮੱਤ ਗੁਰੂ ਦਾ ਸ਼ਬਦ ਏ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਏ, ਗੁਰੂ ਦਾ ਸੰਗ ਗੁਰੂ ਸ਼ਬਦ ਦਾ ਸੰਗ ਏ। ਜਿਨ੍ਹਾਂ ਨੇ ਇਹ ਸੋਚ ਅਪਣਾਈ ਉਹਨਾਂ ਅੰਦਰ ਗੁਰ ਸ਼ਬਦ ਵਰਤ ਗਿਆ, ਜਿਨ੍ਹਾਂ ਅੰਦਰ ਗੁਰ ਸ਼ਬਦ ਵਰਤ ਗਿਆ ਉਹ ਜੀਵਨ ਯਾਤਰਾ ਵਿੱਚ ਗੁਰੂ ਸ਼ਬਦ ਦੇ ਆਸਰੇ ਉਹ ਆਪਣਾ ਜਨਮ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਉਹ ਆਪਣਾ ਜੀਵਨ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰੂ ਸ਼ਬਦ ਦੇ ਆਸਰੇ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਸਫਲ ਕਰਕੇ। ਜਪੋ ਸਤਨਾਮ ਸ਼੍ਰੀ। ਸੰਸਾਰ ਦੇ ਲੋਕੀ ਇਹ ਸੋਚੀ ਬੈਠੇ ਨੇ ਕਿ ਮਰਨਾ ਮਰਨ ਤੋਂ ਬਾਅਦ ਸਫਲ ਹੁੰਦਾ ਹੈ। ਸਤਿਗੁਰੂ ਕਹਿੰਦੇ ਨਹੀਂ, ਗੁਰਮੁਖਾਂ ਨੇ ਤਾਂ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਆਪ ਸਵਾਰ ਜਾਂਦੇ ਨੇ। ਜਪੋ ਸਤਨਾਮ ਸ਼੍ਰੀ ਭਾਈ। ਜਿਉਂਦਿਆਂ ਹੀ ਮਰਨਾ ਸਵਾਰ ਗਏ, ਫਿਰ ਤਾਂ ਉਹਨਾਂ ਦਾ ਜਨਮ ਪ੍ਰਵਾਨ ਹੋ ਗਿਆ। ਜਿਹੜੇ ਜਨਮ ਵੀ ਸਵਾਰ ਗਏ, ਜੀਵਨ ਵੀ ਸਵਾਰ ਗਏ, ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਗਏ। ਉਹ ਜਾਣਦੇ ਸੀ ਮਰਨਾ ਕਿਵੇਂ ਸਵਾਰਿਆ ਜਾਂਦਾ। ਗੁਰੂ ਸ਼ਬਦ ਦੇ ਆਸਰੇ ਉਹਨਾਂ ਨੂੰ ਸਾਹਿਬ ਨਹੀਂ ਵਿਸਰਿਆ। ਜਪੋ ਸਤਨਾਮ ਸ਼੍ਰੀ। ਪਰਮੇਸ਼ਰ ਨਹੀਂ ਵਿਸਰਿਆ, ਮਰਨਾ ਉਹਨਾਂ ਦਾ ਹੀ ਸਵਾਰਿਆ ਜਾਂਦਾ।

ਮਨਮੁੱਖੋ ਜੰਗਲ ਦੇ ਬੂਟਿਆਂ ਵਾਂਗੂ ਗੁਣਾਂ ਤੋਂ ਹੀਣੇ ਨੇ। ਇਹਨਾਂ ਦੇ ਅੰਦਰ ਵਕਾਰ ਨੇ, ਇਹਨਾਂ ਮਨਮੁੱਖਾਂ ਦੇ ਅੰਦਰ ਠੱਗ ਲੁਕੇ ਰਹਿੰਦੇ ਨੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨਾਂ ਮਨਮੁੱਖਾਂ ਦੇ ਅੰਦਰ ਮਾਇਆ ਦਾ ਮੋਹ ਦਾ ਪਿਆਰ ਹੋਣ ਕਰਕੇ ਇਹਨਾਂ ਦੇ ਅੰਦਰ ਈਰਖਾ ਦੁਐਤ ਇਹ ਵਕਾਰ ਕਾਮ ਕ੍ਰੋਧ ਲੋ ਮੋਹੰਕਾਰ ਇਹ ਖਤਰਨਾਕ ਗੁਣਾਂ ਨੂੰ ਔਗਣਾਂ ਚ ਬਦਲਣ ਵਾਲੇ ਲੁਟੇਰੇ ਲੁਕੇ ਹੋਏ ਨੇ। ਜਪੋ ਸਤਨਾਮ ਸ਼੍ਰੀ। ਗੁਰਮੁਖ ਬਗੀਚੇ ਦੇ ਬੂਟੇ ਨੇ ਗੁਰੂ ਦੇ ਬਗੀਚੇ, ਗੁਰਮੁਖ ਗੁਰੂ ਦੇ ਨੇਮ ਵਿੱਚ ਨੇ, ਗੁਰਮੁਖ ਗੁਰੂ ਦੀ ਤਰਤੀਬ ਚ ਰਹਿੰਦੇ ਨੇ, ਗੁਰਮੁਖ ਗੁਰੂ ਦੇ ਸਿਧਾਂਤ ਤੇ ਰਹਿੰਦੇ ਨੇ। ਤੇ ਗੁਰੂ ਵੀ ਐਸਾ ਮਾਲੀ ਹੈ ਜਿਸ ਨੂੰ ਪੱਤੇ ਪੱਤੇ ਤੇ ਡਾਲੀ ਡਾਲੀ ਦੀ ਖਬਰ ਹੈ। ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪੱਤ ਪੱਤ ਡਾਲੀ। ਕੋਈ ਬੂਟਾ ਹੋ ਸਕਦਾ ਬਿਹਾਰ ਤੋਂ ਆਇਆ ਹੋਵੇ, ਕੋਈ ਹੋ ਸਕਦਾ ਬੰਗਾਲ ਤੋਂ ਆਇਆ ਹੋਵੇ, ਕੋਈ ਹੋ ਸਕਦਾ ਲਾਹੌਰ ਤੋਂ ਆਇਆ ਹੋਵੇ, ਕੋਈ ਕਿੱਥੋਂ ਕੋਈ ਕਿੱਥੋਂ, ਪਰ ਸਤਿਗੁਰੂ ਤੇਰੇ ਬਗੀਚੇ ਵਿੱਚ ਜਦੋਂ ਆ ਕੇ ਲੱਗ ਜਾਂਦੇ ਨੇ ਸਾਰਿਆਂ ਨੂੰ ਫਲ ਵੀ ਇੱਕੋ ਲੱਗਦਾ। ਸਭ ਨਾ ਫਲ ਲੱਗ ਗਿਆ ਨਾਮ ਇੱਕ, ਇਹਨਾਂ ਦੀ ਬਾਣੀ ਇੱਕ, ਇਹਨਾਂ ਦਾ ਬਾਣਾ ਇੱਕ, ਇਹਨਾਂ ਦੀ ਅਰਦਾਸ ਇੱਕ,

ਨਹੀਂ ਵਿਸਾਰਿਆ। ਗੁਰ ਸ਼ਬਦ ਦੀ ਕਮਾਈ ਕਰਦੇ ਰਹੇ, ਸਿਰਫ ਆਪ ਵੀ ਕਰਦੇ ਸੀ

ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਫਿਰ ਸੰਗਤਾਂ ਦੇ ਇਕੱਠ ਹੋਏ। ਉਹਨਾਂ ਇਕੱਠਾਂ ਵਿੱਚ ਫਿਰ ਗੁਰਸ਼ਬਦ ਦੀ ਕਮਾਈ, ਫਿਰ ਗੁਰਸ਼ਬਦ ਦਾ ਆਸਰਾ ਲੈ ਕੇ ਫਿਰ ਯਾਦ ਬਣ ਗਈ ਪਰਮੇਸ਼ਰ ਦੀ। ਇਸ ਦਾ ਪਾਪ ਜਿਉਂਦਿਆਂ ਵੀ ਨਹੀਂ ਵਸਾਰਿਆ, ਅੱਜ ਉਹਨਾਂ ਦੀ ਯਾਦ ਮਨਾਉਣ ਵਾਲੇ ਉਹਨਾਂ ਦੀ ਯਾਦ ਮਨਾਉਂਦੇ ਨੇ, ਪਰ ਯਾਦ ਕਰਦੇ ਨੇ ਪਰਮੇਸ਼ਰ ਨੂੰ। ਕਿਉਂਕਿ ਸਤਨਾਮ ਸ਼੍ਰੀ ਯਾਦ ਕਰਦੇ ਨੇ ਪਰਬ੍ਰਹਮ ਨੂੰ। ਤਾਂ ਕਹਿ ਰਹੇ

ਬ੍ਰਿਖਸ਼ਾਂ ਨੂੰ ਟਾਣੀਆਂ ਤੇ ਪੱਤੇ ਤੇ ਫੁੱਲ ਆਉਂਦੇ, ਫੁੱਲਾਂ ਨੇ ਫਲ ਬਣਨਾ ਹੁੰਦਾ, ਪਰ ਫੁੱਲ ਉਹ ਫਲ ਬਣ ਸਕਦੇ ਨੇ ਜਿਹੜੇ ਝੱਖੜਾਂ ਤੇ ਤੂਫਾਨਾਂ ਤੇ ਹਨੇਰੀਆਂ ਨੂੰ ਚੱਲ ਕੇ ਵੀ ਬ੍ਰਿਖਸ਼ ਨਾਲੋਂ ਨਹੀਂ ਟੁੱਟਦੇ। ਜਪ ਸਤਨਾਮ ਸ਼੍ਰੀ ਜਿਹੜੇ ਝੱਖੜ ਤੇ ਤੂਫਾਨ ਨਹੀਂ ਚੱਲ ਸਕਦੇ ਉਹ ਫਿਰ ਫਲ ਵੀ ਨਹੀਂ ਬਣ ਸਕਦੇ। ਜਿਹੜੇ ਝੱਖੜ ਤੇ ਹਨੇਰੀਆਂ ਵਿੱਚ ਉਹਨਾਂ ਟਾਣੀਆਂ ਨਾਲ ਟੁੱਟ ਜਾਣਗੇ, ਬ੍ਰਿਖਸ਼ਾਂ ਨਾਲ ਟੁੱਟ ਜਾਣਗੇ, ਮੁਰਝਾ ਜਾਣਗੇ, ਸੁੱਕ ਜਾਣਗੇ, ਲੇਕਿਨ ਫਲ ਨਹੀਂ ਬਣ ਸਕਣਗੇ। ਉਹਨਾਂ ਦਾ ਜਨਮ, ਉਹਨਾਂ ਦਾ ਆਉਣਾ ਨਿਸ਼ਫਲ ਚਲਾ ਜਾਏਗਾ। ਬਿਨਾਂ ਫਲ ਬਣੇ ਉਹ ਕੁੱਲ ਦਾ ਉਧਾਰ ਨਹੀਂ ਕਰ ਸਕਣਗੇ। ਜਪੋ ਸਤਨਾਮ ਸ਼੍ਰੀ, ਫਲ ਤੋਂ ਹੀ ਕੁੱਲ ਜਾਣੀ ਜਾਏਗੀ, ਬਿਨਾਂ ਫਲ ਤੋਂ ਕੌਣ ਜਾਣੇਗਾ ਕੁੱਲ। ਤੇ ਕੁਰਬਾਨੀਆਂ ਇਹ ਝੱਖੜ ਹਨੇਰੀਆਂ ਇਹਨਾਂ ਗੁਰਮੁਖਾਂ ਨੇ ਚੱਲੀਆਂ ਨੇ। ਜਪੋ ਸਤਨਾਮ ਸ਼੍ਰੀ, ਬੜੇ ਬੜੇ ਝੱਖੜ ਚੱਲੇ, ਬੜੀਆਂ ਬੜੀਆਂ ਤੇ ਹਨੇਰੀਆਂ ਆਈਆਂ ਜੀਵਨ ਵਿੱਚ, ਲੇਕਿਨ ਇਹ ਗੁਰ ਪਰਮੇਸ਼ਰ ਨਾਲੋਂ ਨਹੀਂ ਟੁੱਟੇ। ਜਬ ਸਤਨਾਮ ਸ਼੍ਰੀ, ਬੜੇ ਬੜੇ ਲਾਲਚ ਦਿੱਤੇ ਗਏ ਇਹਨਾਂ ਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਿਆ। ਆਪਣੇ ਆਪ ਕੁਰਬਾਨ ਤਾਂ ਕਰ ਗਏ, ਲੇਕਿਨ ਗੁਰ ਪਰਮੇਸ਼ਰ ਨਾਲੋਂ ਸੰਬੰਧ ਨਹੀਂ ਕੋਈ ਇਹਨਾਂ ਦਾ ਤੋੜ ਸਕਿਆ। ਜਬ ਸਤਨਾਮ ਸ਼੍ਰੀ, ਇਹ ਕੁਰਬਾਨੀਆਂ ਉਹਨਾਂ ਦੀਆਂ, ਸੁਗੰਧੀਆਂ ਉਹਨਾਂ ਦੀਆਂ ਨੇ। ਉਹਨਾਂ ਨੇ ਫਿਰ ਆਪ ਵੀ ਤਰ ਗਏ, ਆਪਣੀ ਕੁੱਲ ਨੂੰ ਵੀ ਤਰ ਗਏ। ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ,

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ। ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਿਹਾ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ। ਤੂੰ ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆ ਵੀ ਤੂੰ ਇਹ ਅਰਦਾਸ ਕਰਿਆ ਕਰਕੇ ਇਹੋ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ ਗੁਰੂ ਕਾ ਸਿੱਖ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਗ੍ਰਾਸ ਭਗਤੀ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ। ਇੱਕ ਛਾਇਆਦਾਰ ਬ੍ਰਿਸ਼ ਹੈ ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ। ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਿੱਤਾ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋ ਮਸੰਦ ਨੇ ਦਸਵੰਧ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ। ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਆਸੀਸਾਂ ਤੈਨੂੰ ਦਿੱਤੀਆਂ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ, ਤੇਰੀ ਦਸਵੰਧ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ, ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇਈ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਹੈ। ਜੇ ਚੇਤੋਂ ਮਿਲਿਆ ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ, ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ ਹੈ, ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਦੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ ਆਹੂ

0: ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ ਹੈ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ ਹੈ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ, ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਹੇ ਹੈ? ਅਖੇ ਚੇਤੋਂ ਨੇ, ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਹ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਧ ਵੀ ਭੇਜਿਆ ਸੀ, ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਵਿੱਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਧ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਧ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ। ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਧ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ, ਤਾਂ ਬੇਸ਼ੱਕ ਤੂੰ ਰੱਖ ਲਵੀਂ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋਂ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ, ਉਹਨੇ ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ

ਕਿਵੇਂ ਇਹ ਕੰਮ ਕਰ ਸਕਾਂਗੇ? ਉਚਾਰਨ ਕਰੋ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ ਸਾਨੂੰ ਪਤਾ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਊ ਚੂੜਾ ਪਿਆ ਹੋਵੇਗਾ, ਲਿਆਓ। ਚੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ, ਕਹਿੰਦਾ ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਏ ਹਨ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸਵਾਰ

ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਹੈ, ਮੈਨੂੰ ਫਲਾਣਾ ਦੁੱਖ ਦੇ ਦਿੱਤਾ ਹੈ। ਨਹੀਂ ਬਈ, ਸਾਰੇ ਸੁੱਖ ਉਸਦੇ ਦਿੱਤੇ ਹੋਏ ਨੇ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ। ਆ ਹਿਰਦੇ ਵਿੱਚ ਚਾਤ ਮਾਰ, ਮੰਗ ਮੰਗ ਕੇ ਉਸ ਕੋਲੋਂ ਸਾਰੇ ਸੁੱਖ ਲਏ ਨੇ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਐ, ਭਲਿਆ ਸਾਰਾ ਕੁਝ ਦੇਣ ਵਾਲਾ ਲੈ ਵੀ ਸਕਦਾ ਹੈ, ਜਿਸ ਕੀ ਬਸਤ ਸੋਈ ਲੈ ਜਾਏਗਾ। ਸਾਰੇ ਸੁੱਖ ਇਸਦੇ ਨੇ, ਸਾਰੀਆਂ ਰਹਿਮਤਾਂ ਉਸਨੇ ਦਿੱਤੀਆਂ ਨੇ, ਇੱਥੋਂ ਤੱਕ ਇਹ ਸਰੀਰ ਵੀ ਉਸਨੇ ਦਿੱਤਾ ਹੈ। ਦੇਣ ਵਾਲਾ ਲਜਾ ਵੀ ਸਕਦਾ ਹੈ, ਰੋਸ ਕਿਸੇ ਸਿਉਂ ਕੀਜੈ, ਕਿਹਦੇ ਨਾਲ ਗੁੱਸਾ ਕਰਦਾ ਹੈ, ਕਿਹਦੇ ਨਾਲ ਰੋਸ ਕਰਦਾ ਹੈ। ਧੰਨ ਗੁਰੂ ਅਰਜਨ ਦੇਵ।

ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਭੰਡਾਰ ਕੋਲ ਬੈਠੇ ਨੇ। ਸਤਿਗੁਰਾਂ ਨੇ ਕੀ ਤੱਕਿਆ, ਇੱਕ ਬੀਬੀ ਜਿਸ ਦਾ ਨਾਮ ਭਾਗ ਪਰੀ ਹੈ, ਉਹ ਵੀ ਆਪਣਾ ਨਾਮ ਲਿਖਾ ਰਹੀ ਹੈ। ਜਦੋਂ ਇਸਨੇ ਆਪਣਾ ਨਾਮ ਲਿਖਾਇਆ, ਸਤਿਗੁਰਾਂ ਨੇ ਆਖਿਆ, ਬੀਬਾ ਇਹ ਸੇਵਾ ਬੜੀ ਹੀ ਭਾਰੀ ਹੈ, ਕਈਆਂ ਦੇ ਨਾਲ ਮਿੱਟੀ ਪੁੱਟਣੀ ਹੈ ਤੇ ਟੋਕਰਿਆਂ ਦੇ ਨਾਲ ਚੁੱਕਣੀ ਹੈ, ਐਡੀ ਭਾਰੀ ਸੇਵਾ ਤੂੰ ਕਿਵੇਂ ਕਰੇਂਗੀ, ਇਹ ਸੇਵਾ ਤੇਰੇ ਵੱਸ ਦੀ ਨਹੀਂ ਹੈ। ਸੱਚ ਜਾਣ, ਜਿਉਂ ਜਿਉਂ ਸਤਿਗੁਰੂ ਬੋਲ ਰਹੇ ਨੇ, ਇਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਕਿਰ ਆਏ, ਮੁੱਖ ਹੰਝੂਆਂ ਦੇ ਨਾਲ ਭਰ ਲਿਆ, ਸਤਿਗੁਰੂ ਮੈਨੂੰ ਦੁਖਿਆਰੀ ਨੂੰ ਜ਼ਰੂਰ ਸੇਵਾ ਦੇ, ਮੈਂ ਬੜੀ ਦੁੱਖਾਂ ਦੀ ਭਰੀ ਹਾਂ, ਸਾਰਾ ਸੰਸਾਰ ਘੁੰਮਿਆ, ਇੱਕ ਤੇਰਾ ਦਰ ਬਾਕੀ ਰਿਹਾ, ਸੋਭਾ ਸੁਣੀ ਹੈ ਤੇਰੇ ਦਰ ਤੇ ਸੇਵਾ ਕਰਨ ਵਾਲੇ ਦੇ ਦੁੱਖ ਕੱਟੇ ਜਾਂਦੇ ਨੇ, ਮੈਨੂੰ ਸੇਵਾ ਕਰ ਲੈਣ ਦੇ। ਸਤਿਗੁਰਾਂ ਨੇ ਆਖਿਆ, ਬੀਬਾ ਤੈਨੂੰ ਕੀ ਦੁੱਖ ਹੈ, ਏਡਾ ਕਿਉਂ ਰੋਂਦੀ ਹੈ। ਹੱਥ ਜੋੜ ਕੇ ਬੈਰਾਗ ਭਰੀ ਆਵਾਜ਼ ਵਿੱਚ ਆਖਣ ਲੱਗੀ, ਸਤਿਗੁਰੂ ਮੇਰਾ ਪਤੀ ਕਈ ਮਹੀਨਿਆਂ ਤੋਂ ਮੰਜੇ ਤੇ ਬਿਮਾਰ ਪਿਆ ਹੈ, ਉੱਠ ਨਹੀਂ ਸਕਦਾ, ਬੈਠ ਨਹੀਂ ਸਕਦਾ, ਬੋਲ ਨਹੀਂ ਸਕਦਾ, ਹਰ ਪਾਸਿਓਂ ਜਵਾਬ ਮਿਲ ਗਿਆ ਹੈ, ਐਡੀ ਮੈਂ ਦੁਖਿਆਰੀ ਹਾਂ, ਛੋਟਾ ਜਿਹਾ ਮੇਰਾ ਬੱਚਾ ਹੈ, ਉਸਨੂੰ ਟੀਵੀ ਦੀ ਬਿਮਾਰੀ ਹੈ, ਉਹ ਵੀ ਮੰਜੇ ਤੇ ਪਿਆ ਹੈ, ਹਿੱਲ ਨਹੀਂ ਸਕਦਾ, ਮੈਂ ਬੜੀ ਦੁਖਿਆਰੀ ਹਾਂ, ਇਸ ਦੁਖਿਆਰੀ ਨੂੰ ਸੇਵਾ ਜ਼ਰੂਰ ਕਰ ਲੈਣ ਦੇਵੋ। ਸਤਿਗੁਰੂ ਆਖਣ ਲੱਗੇ, ਬੀਬਾ ਪਤੀ ਤੇਰਾ ਬਿਮਾਰ, ਬੱਚਾ ਵੀ ਤੇਰਾ ਬਿਮਾਰ, ਦੋਨੋਂ ਮੰਜੇ ਤੋਂ ਨਹੀਂ ਉੱਠ ਸਕਦੇ, ਕਿਵੇਂ ਸੇਵਾ ਕਰੇਂਗੇ। ਸਤਿਗੁਰੂ ਮੈਂ ਤੁਹਾਡੇ ਨਾਲ ਬਚਨ ਕਰਦੀ, ਕਦੀ ਵੀ ਸੇਵਾ ਵਿੱਚ ਨਾਗਾ ਨਹੀਂ ਜੇ ਪਾਵਾਂਗੇ। ਸਤਿਗੁਰੂ ਆਖਣ ਲੱਗੇ, ਚੰਗਾ ਤੇਰੀ ਮਰਜ਼ੀ। ਆਪਣੇ ਘਰ ਗਈ, ਸਵੇਰ ਹੋਈ, ਟੋਕਰਾ ਚੁੱਕਿਆ, ਆਪਣੇ ਪਤੀ ਦੇ ਕੋਲ ਆਈ ਜੋ ਮੰਜੇ ਤੇ ਲੇਟਿਆ ਹੋਇਆ ਹੈ, ਹੱਥ ਜੋੜ ਕੇ ਪੁੱਛਣ ਲੱਗੀ, ਸਵਾਮੀ ਮੈਂ ਸੇਵਾ ਤੇ ਚਲੀ ਜਾਵਾਂ, ਇਹ ਬੋਲ ਨਹੀਂ ਸਕਦਾ, ਉੱਠ ਨਹੀਂ ਸਕਦਾ, ਸਿਰ ਹਿਲਾ ਕੇ ਇਸ਼ਾਰਾ ਕੀਤਾ ਵੀ ਤੂੰ ਚਲੀ ਜਾ, ਸਿਰ ਹਿਲਾਇਆ ਚਲੇ ਗਏ। ਰੋਜ਼ ਹੀ ਇਸ ਤਰ੍ਹਾਂ ਕਰਦੀ ਹੈ, ਘਰੋਂ ਟੁਰਨ ਲੱਗੀ, ਆਪਣੇ ਪਤੀ ਕੋਲੋਂ ਆਗਿਆ ਮੰਗਦੀ ਹੈ, ਸਵਾਮੀ ਚਲੀ ਜਾਵਾਂ, ਇਹ ਸਿਰ ਹਿਲਾ ਦਿੰਦਾ ਹੈ। ਛੋਟਾ ਜਿਹਾ ਬੱਚਾ, ਇਸ ਨੂੰ ਬੋਟਲ ਦੇ ਵਿੱਚ ਦੁੱਧ ਦੇ ਜਾਂਦੀ ਹੈ ਤੇ ਸੇਵਾ ਤੇ ਟੁਰ ਜਾਂਦੀ ਹੈ, ਸਾਰਾ ਦਿਨ ਸੇਵਾ ਕਰਦੀ ਤੇ ਸ਼ਾਮ ਨੂੰ ਘਰ ਆਉਂਦੀ ਹੈ। ਅੱਜ ਸੇਵਾ ਕਰਦਿਆਂ 16 ਦਿਨ ਬੀਤੇ ਨੇ, ਜਦੋਂ 16ਵਾਂ ਦਿਨ ਆਇਆ ਆਪਣੇ ਘਰੋਂ ਤੁਰਨ ਲੱਗੀ, ਰੋਜ਼ਾਨਾ ਦੀ ਤਰ੍ਹਾਂ ਬੱਚਾ ਜੋ ਮੰਜੇ ਤੇ ਲੇਟਿਆ ਹੋਇਆ ਹੈ, ਬਿਮਾਰੀ ਨਾਲ ਬਿਲਕ ਰਿਹਾ ਹੈ, ਉਸਨੂੰ ਦੁੱਧ ਵਾਰੀ ਬੋਤਲ ਪਕੜਾਈ ਤੇ ਆਪਣੇ

ਅੱਜ ਸਿਰ ਨਹੀਂ ਜੇ ਹਿਲਾਇਆ। ਦੂਜੀ ਵਾਰ ਪੁੱਛਿਆ, ਸਵਾਮੀ ਚਲੇ ਜਾਵਾਂ? ਸਿਰ ਨਹੀਂ ਜੇ ਹਿਲਾਇਆ। ਅੱਜ ਇਸਨੇ ਚਰਨਾਂ ਨੂੰ ਪਕੜ ਕੇ ਹਿਲਾਇਆ ਤੇ ਕੀ ਤੱਕ ਰਹੀ ਹੈ? ਅਜੇ ਵੀ ਕੋਈ ਇਸ਼ਾਰਾ ਨਹੀਂ ਹੋਇਆ ਤੇ ਅੱਜ ਇਸ ਬੀਬੀ ਨੇ ਜਦੋਂ ਆਪਣੇ ਪਤੀ ਦੇ ਮੁਖ ਤੋਂ ਕੁੱਪੜਾ ਚੱਕਿਆ, ਪੱਲੂ ਉਠਾਇਆ ਤੇ ਕੀ ਤੱਕ ਰਹੀ ਹੈ ਇਸ ਦਾ ਪਤੀ?

ਮੈਨੂੰ ਕਿੱਡੇ ਦੁੱਖਾਂ ਦੇ ਵਿੱਚ ਫਸਾ ਦਿੱਤਾ ਹੈ। ਐ ਸਤਿਗੁਰੂ, ਤੇਰੇ ਦਰ ਤੇ ਸੇਵਾ ਕਰਨ ਵਾਲਿਆਂ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਜਾਂਦੀਆਂ ਨੇ, ਮੈਨੂੰ ਕਿੱਡੇ ਦੁੱਖ ਚ ਫਸਾਇਆ ਹੈ। ਮਨ ਵਿੱਚ ਸੋਚ ਰਹੀ ਹੈ ਹੁਣ ਕੀ ਕਰਾਂ। ਇੱਕ ਪਾਸੇ ਪਤੀ ਸੁਰਗਵਾਸ ਹੋਇਆ ਮੰਜੇ ਤੇ ਪਿਆ ਹੈ, ਦੂਜੇ ਪਾਸੇ ਸਤਿਗੁਰਾਂ ਨਾਲ ਬਚਨ ਕੀਤਾ ਹੋਇਆ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਾਂਗੀ, ਬਈ ਹੁਣ ਕੀ ਕਰਾਂ ਸੋਚ ਰਹੀ ਹੈ। ਮਨ ਵਿੱਚ ਕੀ ਸੋਚਿਆ, ਪਹਿਲਾਂ ਰੱਬ ਨੂੰ ਮਨਾਉਣਾ ਹੈ, ਪਹਿਲਾਂ ਗੁਰੂ ਨੂੰ ਰਜਾਉਣਾ ਹੈ, ਪਹਿਲਾਂ ਸੇਵਾ ਕਰਨੀ ਹੈ, ਸੰਸਾਰ ਬੇਸ਼ਕਰ ਉਸ ਜਾਵੇ। ਪਤੀ ਮੰਜੇ ਤੇ ਸੁਰਗਵਾਸ ਪਿਆ ਹੈ, ਸਿਰ ਤੇ ਟੋਕਰਾ ਚੁੱਕਿਆ ਤੇ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਨੂੰ ਤੁਰੀ ਜਾ ਰਹੀ ਹੈ ਤੇ ਰੋਂਦੀ

ਮੈਨੂੰ ਕਿੱਡੇ ਡਾਢੇ ਦੁੱਖ ਵਿੱਚ ਫਸਾਇਆ। ਅੱਜ ਤੈਨੂੰ ਉਲਾਂਭਾ ਦੇਣਾ, ਜਿਹੜੇ ਦੁੱਖ ਕੱਟਣ ਵਾਸਤੇ ਸੇਵ

ਕਿੱਡੇ ਦੁੱਖ ਵਿੱਚ ਫਸਾਇਆ ਹੈ, ਕਿਉਂ ਨਹੀਂ ਮੇਰੇ ਤੇ ਰਹਿਮਤ ਕੀਤੀ, ਮੇਰੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਸੀ। ਏਡੇ ਏਡੇ ਹੰਝੂ ਕੇਰਦੀ ਉਲਾਂਭੇ ਦਿੰਦੀ ਟੁਰੀ ਜਾ ਰਹੀ, ਤੇ ਸਤਸੰਗਿਓ ਸਤਿਗੁਰਾਂ ਦੇ ਦਰਬਾਰ ਦਾ ਇਹ ਅਸੂਲ ਇਹ

ਸ਼ਬਦ ਦਾ ਭੋਗ ਪਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸ਼ਬਦ ਦੀ ਆਪ ਵਿਆਖਿਆ ਕੀਤੀ। ਐ ਜੀਬ ਐਵੇਂ ਨਾ ਕੁਲਾਂਬੇ ਦੇਣ ਲੱਗ ਪਿਆ ਕਰ, ਉਹਦੀਆਂ ਵਸਤੂਆਂ, ਉਹਦੇ ਸਰੀਰ, ਉਹਦੇ ਸੁੱਖ ਦੇਣ ਵਾਲਾ ਜਦੋਂ ਮਰਜ਼ੀ ਲੈ ਜਾਵੇ ਉਹਦੇ ਨਾਲ ਕਾਹਦਾ ਗੁੱਸਾ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਹੋਰ ਉਹ ਕਿਸੇ ਨਾਲ ਬੁਰਾ ਨਹੀਂ ਜੇ ਕਰਦਾ, ਐਵੇਂ ਨਾ ਉਲਾਂਬੇ ਦਿਆ ਕਰ। ਤੇ ਸਤਸੰਗੀਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹੋ ਤੇ ਸਿੱਖ ਦਾ ਹਿਰਦਾ ਕਿਉਂ ਨਾ ਠੰਡਾ ਹੋ ਜਾਵੇ। ਜਦੋਂ ਬੀਬੀ ਨੇ ਸਤਿਗੁਰਾਂ ਦੀ ਇਹ ਵਿਆਖਿਆ, ਇਹ ਉਪਦੇਸ਼ ਸੁਣਿਆ ਤੇ ਹਿਰਦਾ ਠੰਡਾ ਹੋ ਗਿਆ, ਕੋਈ ਉਲਾਂਬਾ ਨਹੀਂ ਦੇ ਰਿਹਾ, ਸਾਰਾ ਦਿਨ ਸੇਵਾ

ਆਪਣੇ ਭਗਤਾਂ ਨੂੰ ਕਸਵੱਟੀ ਤੇ ਲਾ ਕੇ ਦੇਖਦਾ ਹੈ। ਅੱਜ 7 ਦਿਨ ਹੋਰ ਵੀ ਤੇਨੇ ਸੇਵਾ ਕਰਦੇ ਹਾਂ। ਜਦੋਂ 8ਵਾਂ ਦਿਨ ਆਇਆ ਨਾ, ਘਰੋਂ ਟੁਰਨ ਲੱਗੀ ਤੇ ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਰਾਤੀ ਮੇਰੇ ਸੁਪਨੇ ਦੇ ਵਿੱਚ ਬਾਪੂ ਆਇਆ ਸੀ। ਆਖਣ ਲੱਗਾ, ਪੁੱਤਰ ਤੈਨੂੰ ਵੀ ਮੈਂ ਆਪਣੇ ਕੋਲ ਲੈ ਜਾਣਾ, ਤੇਰੀ ਮਾਂ ਤੇਰਾ ਖਿਆਲ ਨਹੀਂ ਦੇ ਰੱਖਦੀ, ਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ, ਤੇਰਾ ਖਿਆਲ ਨਹੀਂ ਰੱਖਦੀ ਤੇਰੀ ਮਾਂ, ਇਸ ਲਈ ਮੈਂ ਤੈਨੂੰ ਆਪਣੇ ਕੋਲ ਲੈ ਜਾਣਾ। ਮਾਂ ਨੇ ਆਖਿਆ, ਪੁੱਤਰ ਇਹ

ਪੁੱਤਰ ਨੂੰ ਦੁੱਧ ਵਾਲੀ ਬੋਤਲ ਪਕੜਾਈ, ਟੋਕਰਾ ਚੁੱਕਿਆ ਤੇ ਸੇਵਾ ਵਾਸਤੇ ਚੱਲੀ। ਪੁੱਤਰ ਨੇ ਰੋ ਕੇ ਆਵਾਜ਼ ਮਾਰੀ, ਐ ਮੇਰੀ ਅੰਮਾ, ਮਰਨ ਵਾਲੇ ਦੀ ਆਖਰੀ ਇੱਛਾ ਸਾਰੇ ਹੀ ਪੂਰੀ ਕਰ ਦਿੰਦੇ ਨੇ, ਤੂੰ ਸੇਵਾ ਤੇ ਚੱਲੀ ਹੈ, ਪਤਾ ਨਹੀਂ ਤੇਰੇ ਆਉਣ ਤੱਕ ਮੈਂ ਹੋਵਾਂ ਜਾਂ ਨਾ ਹੋਵਾਂ, ਮੇਰੀ ਆਖਰੀ ਇੱਛਾ ਤੇ ਪੂਰੀ ਕਰਦਾ। ਜਦੋਂ ਛੋਟੇ ਜਿਹੇ ਬੱਚੇ ਨੇ ਇੰਨੇ ਬਚਨ ਆਖੇ, ਮਾਂ ਦਾ ਹਿਰਦਾ ਕੰਮ ਗਿਆ। ਪੁੱਤਰ ਕੀ ਤੇਰੀ ਇੱਛਾ ਹੈ? ਹੈ ਮੇਰੀ ਅੰਮਾ, ਇੱਕ ਵਾਰ ਘੁੱਟ ਕੇ ਮੈਨੂੰ ਛਾਤੀ ਦੇ ਨਾਲ ਲਾ ਲਾ, ਕਿਤੇ ਮੈਂ ਮਾਂ ਦੇ ਪਿਆਰ ਤੋਂ ਵਾਂਝਾ ਨਾ ਮਰ ਜਾਵਾਂ, ਮਾਂ ਵਾਲਾ ਪਿਆਰ ਦੇ ਜਾ। ਮਾਂ ਦੇ ਅੱਖਾਂ ਵਿੱਚੋਂ ਹੰਝੂ ਘਿਰ ਆਈ, ਰੋ ਪਈ, ਐ ਪੁੱਤਰਾ ਇਹ ਗੱਲ ਹੈ। ਪੁੱਤਰ ਦੀ ਬਾਂਹ ਪਕੜੀ, ਆ ਲੈ ਅੱਜ ਮੈਂ ਤੇਰੀ ਬਾਂਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ। ਜਿਨ੍ਹਾਂ ਦੇ ਘਰ ਤੇ ਉਹਨਾਂ ਦੀ ਰਹਿਮਤ ਹੋ ਜਾਂਦੀ ਹੈ, ਐ ਮੇਰੀ ਬੱਚਾ, ਉਸ ਘਰ ਦੇ ਅੱਗੇ ਦੀ ਵੀ ਜੰਮ ਨਹੀਂ ਜੇ ਲੰਘਦਾ, ਧੁਰਤੀ ਵੀ ਡਰੀ ਨਾ, ਤੇਰੀ ਬਾਂਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਹੈ। ਐ ਮੇਰੇ ਪੁੱਤਰਾ, ਰਤਾ ਵੀ ਡਰੀ ਨਾ। ਕਿੱਡਾ ਭਰੋਸਾ ਦੇ ਕੇ ਮਾਂ ਤੁਰ ਗਈ ਹੈ ਸੇਵਾ ਵਾਸਤੇ। ਸਾਰਾ ਦਿਨ ਰੱਜ ਕੇ ਸੇਵਾ ਕੀਤੀ। ਜਦੋਂ ਸ਼ਾਮ ਨੂੰ ਆਈ ਨਾ ਆਪਣੇ ਘਰ, ਆ ਕੇ ਘਰ ਦਾ ਦਰਵਾਜ਼ਾ ਖੋਲਿਆ, ਕੀ ਤੱਕ ਰਹੀ ਹੈ ਉਹ ਛੋਟਾ ਜਿਹਾ ਬੱਚਾ। ਕਈ ਮਹੀਨਿਆਂ ਤੋਂ ਮੰਜੇ ਤੇ ਬਿਲਕ ਰਿਹਾ ਸੀ, ਬਿਮਾਰੀ ਨਾਲ ਤੜਫ ਰਿਹਾ ਸੀ, ਵਿਹੜੇ ਦੇ ਵਿੱਚ ਨਸਾ ਫਿਰਦਾ ਹੈ। ਮਾਂ ਦੇਖ ਕੇ ਹੈਰਾਨ ਹੋ ਗਈ, ਅੱਖਾਂ ਮਲ ਮਲ ਕੇ ਦੇਖ ਰਹੀ ਹੈ। ਪੁੱਤਰ, ਮੈਨੂੰ ਤੇ ਯਕੀਨ ਨਹੀਂ ਆਉਂਦਾ, ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ? ਇੰਨੇ ਮਹੀਨਿਆਂ ਦਾ ਤੂੰ ਮੰਜੇ ਤੇ ਪਿਆ ਹੈ ਤੇ ਇੱਕ ਦਿਨ ਦੇ ਵਿੱਚ ਤੂੰ ਠੀਕ ਹੋ ਗਿਆ, ਯਕੀਨ ਨਹੀਂ ਦੇ ਆਉਂਦਾ। ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਤੈਨੂੰ ਨਹੀਂ ਪਤਾ, ਮੈਂ ਤੇ ਮਰ ਚੱਲਿਆ ਸੀ, ਮੇਰੇ ਸਵਾਸ ਨਿਕਲ ਚੱਲੇ ਸਨ। ਜਦੋਂ ਮੇਰਾ ਸਾਹ ਘੁੱਟ ਹੋਇਆ, ਜਦੋਂ ਮੇਰਾ ਗਲਾ ਸੁੱਕਿਆ ਨਾ, ਮੈਂ ਉੱਚੀ ਉੱਚੀ ਪਾਣੀ ਪਾਣੀ ਆਖਿਆ ਤੇ ਕੀ ਹੋਇਆ, ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਮੈਂ ਕੀ ਤੱਕ ਰਿਹਾ ਹਾਂ? ਇੱਕ ਗੋਲ ਪਗੜੀ ਵਾਲਾ ਬਾਬਾ ਤੇ ਲੰਬੀ ਜਿਸਦੀ ਦਾੜੀ ਆਪਣੇ ਘਰ ਆਇਆ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਉਸਨੇ ਜਲ ਪਾ ਦਿੱਤਾ।

ਦੁਬਾਰਾ ਜਾਨ ਆ ਗਈ ਹੋਵੇ। ਇੰਜ ਮੈਨੂੰ ਜਾਪਣ ਲੱਗਾ। ਜਦੋਂ ਦੂਜੀ ਵਾਰ ਮੈਂ ਪਾਣੀ ਪਾਣੀ ਆਖਿਆ, ਉਹ ਬਾਬਾ ਫਿਰ ਆਇਆ, ਮੇਰੇ ਮੂੰਹ ਦੇ ਵਿੱਚ ਫਿਰ ਪਾਣੀ ਪਾਇਆ। ਮੈਨੂੰ ਬੜਾ ਹੀ ਆਨੰਦ ਮਿਲਿਆ ਤੇ ਮੈਂ ਉਸਨੂੰ ਆਖਿਆ, ਬਾਬਾ ਤੂੰ ਕੌਣ ਹੈ, ਤੂੰ ਕੌਣ ਹੈ? ਉਸਨੇ ਆਪਣਾ ਨਹੀਂ ਦੱਸਿਆ, ਮੇਰੇ ਤੋਂ ਪੁੱਛਣ ਲੱਗਾ, ਬਈ ਬੱਚਾ ਤੇਰਾ ਬਾਪੂ ਕਿੱਥੇ ਹੈ? ਮੈਂ ਆਖਿਆ, ਬਾਬਾ ਬਾਪੂ ਮੇਰਾ ਗੁਜ਼ਰ ਗਿਆ ਹੈ। ਤੇਰੀ ਮਾਂ ਕਿੱਥੇ ਹੈ? ਮਾਂ ਮੇਰੀ ਸੇਵਾ ਕਰਨ ਵਾਸਤੇ ਗਈ ਹੈ, ਮੇਰਾ ਖਿਆਲ ਨਹੀਂ ਰੱਖਦੀ, ਮੈਨੂੰ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ, ਤੜਫਦੇ ਨੂੰ ਛੱਡ ਕੇ ਤੁਰ ਜਾਂਦੀ। ਆ ਤੁਸੀਂ ਦੇਖ ਲਿਆ, ਜੇ ਅੱਜ ਤੁਸੀਂ ਨਾ ਆਉਂਦੇ ਤੇ ਮੇਰੀ ਜਾਨ ਨਿਕਲ ਜਾਣੀ ਸੀ। ਮਾਂ ਮੇਰੀ ਸੇਵਾ ਕਰਨ ਗਈ ਹੈ, ਬਸ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ। ਹੈ ਬਾਬਾ ਤੂੰ ਕੌਣ ਹੈ? ਉਸਨੇ ਆਖਿਆ, ਪੁੱਤਰ ਜਿਸ ਦਰਬਾਰ ਵਿੱਚ ਤੇਰੀ ਮਾਂ ਸੇਵਾ ਕਰਨ ਜਾਂਦੀ ਹੈ, ਮੈਂ ਉਸੇ ਦਰਬਾਰ ਵਿੱਚੋਂ ਆਇਆ। ਜਿਉਂ ਹੀ ਪੁੱਤਰ ਸੁਣਾ ਰਿਹਾ ਹੈ,

ਕਿਸੇ ਕੋਲੋਂ ਕੀ ਲੈਣਾ ਹੈ। ਦੇਹੇ ਲੇਹੇ ਏਕ ਤੂੰ ਹੀ ਦਿਗਰ ਕੋ ਨਹੀਂ। ਆ ਬਾਬਾ ਜੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਦੇਣ ਲੈਣ ਵਾਲਾ ਉਹ ਇੱਕ ਪ੍ਰਭੂ ਹੈ। ਕਿਸੇ ਨੂੰ ਕਿੰਨਾ ਦੇਣਾ ਹੈ, ਕਿਸੇ ਕੋਲੋਂ ਕਿੰਨਾ ਲੈਣਾ ਹੈ, ਉਹ ਹੀ ਜਾਣਦਾ ਹੈ। ਐ ਜੀਵ ਐਵੇਂ ਥੋੜਾ ਜਿੰਨਾ ਦੁੱਖ ਆ ਜਾਵੇ ਐਡੇ ਵੱਡੇ ਪਲਾਂਬੇ ਨਾ ਦਿਆ ਕਰ, ਕਦੀ ਵੀ ਉਸਨੂੰ ਮਾੜਾ ਨਾ ਆਖਿਆ ਕਰ, ਕਦੀ ਵੀ ਉਸਦੇ ਨਾਲ ਰੋਸ ਨਾ ਕਰਿਆ ਕਰ। ਸਤਿਗੁਰੂ ਸਮਝਾ

ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਦਾ ਵਿਕੁਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਸ ਦੇ ਪੇਸ਼ ਖਿਦਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ ਮੇਰੇ ਰਾਮ, ਮੇਰੇ ਰਾਮ ਹਰ ਜਨ ਕੇ।

ਜਦ ਜ਼ੁਲਮ ਔਰ ਪਾਪਾਂ ਦੀ ਅੱਤ ਹੋਈ ਧਰਤੀ ਨੇ ਪੁਕਾਰ ਕੀਤੀ।

ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਬਿਠਾਇਆ ਇਸ ਸੰਸਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਔਰ ਸਭ ਤੋਂ ਵੱਡਾ ਕੰਮ ਇਹ ਕੀਤਾ ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰਾਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਔਰ ਇਹ ਉਪਦੇਸ਼ ਕੀਤਾ ਇਹ ਜਾਤਾਂ ਪਾਤਾਂ ਇਨਸਾਨ ਦੀਆਂ ਬਣਾਈਆਂ ਹਨ ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ ਆਓ ਫਿਰ ਇੱਕ ਜਗ੍ਹਾ ਬਹਿ ਕੇ ਉਸ ਦਾ ਸਿਮਰਨ ਕਰੀਏ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਦੇਵੀ ਦੇਵਤਿਆਂ ਅਪਛਰਾ ਖੁਸ਼ੀ ਦੇ ਗੀਤ ਗਾਏ ਆਓ ਫਿਰ ਇਸ ਖੁਸ਼ੀ ਦੇ ਮੌਕੇ ਆਪਾਂ ਵੀ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਮਿੱਠੀ ਯਾਦ ਵਿੱਚ ਇਹ ਸ਼ਬਦ ਗਾ ਕੇ ਰਸਨਾ ਪਵਿੱਤਰ ਕਰੀਏ।

ਬਹੁਤ ਜਨਮ ਬਿਸ਼ਰੇ ਥੇ ਮਾਦੋ ਜੋ ਜਨਮ ਤੁਮਾਰੇ ਲੇਖੇ ਚਰਨ ਦਾਸ ਆਸ।

ਪਰਮ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛਲ ਮਾਰਦਾ ਸਮੁੰਦਰ ਦੀ ਛਲ, ਫਿਰ ਸਮੁੰਦਰ ਦੇ ਵਿਚ ਇਹ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ ਰਿਹਾ ਸੀ, 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ, ਰੱਬ ਤੈਥੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ ਪਰ ਬਾਮਣ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜੋ, ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ। ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਜੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ। ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀ ਏ ਹੋਣਾ ਜ਼ਰੂਰੀ ਏ, ਜਿਵੇਂ ਬੀ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ। ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ। ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ ਸ਼ਬਦ ਪੜੋ ਚ ਕਿਤੇ ਕੋਈ ਰਸਣਾ ਰਹਿ ਨਾ ਜਾਏ ਕਿਤੇ ਭੁੱਲਣਾ ਜਾਣੀ ਉਹ ਮਰਾ ਮੂਰਖਾ

ਇੱਥੇ ਹਿਸਾਬ ਕਿੰਨੇ ਪੁੱਛਣਾ ਇੱਥੇ ਦੇ ਹਿਸਾਬ ਕਿਤਾਬ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ ਜੇ ਕੌਣ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਏ ਨਾ ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ ਉਹ ਇੱਕ ਐਨਕ ਲਾਉਣੀ ਪੈਂਦੀ ਕਹਿੰਦੇ ਨੇ ਦੂਰ ਦੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਦੀ ਸਮਝ ਆ ਨਾ ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ ਪੁੱਛਦਾ ਭਾਈ ਤੇਰਾ ਨਾਂ ਕੀ ਏ ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ ਤੇਰੇ ਪਿਓ ਦਾ ਨਾਂ ਉਹ ਪਿਓ ਦਾ ਨਾਂ ਲਿਖਾ ਦੇਣਾ ਤੇਰੇ ਦਾਦੇ ਦਾ ਨਾਂ ਉਹ ਵੀ ਲਿਖਾਣਾ ਪੜਦਾਦੇ ਦਾ ਨਾਂ ਅੱਗੇ ਕਹਿਣਾ ਜੀ ਮੈਨੂੰ ਅੱਗੇ ਨਹੀਂ ਪਤਾ ਅੱਛਾ ਤੁਸੀਂ ਕਿੰਨੇ ਭਰਾ ਹੋ ਭਰਾਵਾਂ ਦੇ ਨਾਂ ਲਿਖਾ ਅਦਾ ਤੇਰੀਆਂ ਭੈਣਾਂ ਕਿੰਨੀਆਂ ਨੇ ਤੇਰੀ ਮਾਂ ਦਾ ਨਾਂ ਕੀ ਏ ਐ ਕਰ ਤੇਰੀ ਨਾਨੀ ਦਾ ਨਾਂ ਕੀ ਅੱਗੇ ਪੜਨਾਨੀ ਦਾ ਨਾਂ ਕੀ ਏ ਚੰਗਾ ਤੇਰੇ ਮਾਮੇ ਕਿੰਨੇ ਨੇ ਮਾਮੀਆਂ ਕਿੰਨੀਆਂ ਨੇ ਮਾਸੜ ਕਿੰਨੇ ਨੇ ਮਾਸੀ ਕਿੰਨੇ ਜਦ ਉਹ ਸਾਰਿਆਂ ਦੇ ਨਾਂ ਲਿਖਾ ਲੈਣੇ ਨਾ ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮਰਾਜ ਨੂੰ ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ ਇਹਨਾਂ ਦਾ ਜਨਮ ਮਰਨ ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ ਉਹ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਸੀ ਕਿਧਰੇ ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਦੇ ਵਿੱਚ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼ ਉਹ ਇਲਾਕਾ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਸੀ ਕਿਧਰੇ ਸੁਧਰਨ ਵਾਲਾ ਸੀ ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ ਤਗੜਾ ਕਰੜਾ ਇਲਾਕਾ ਹੋਵੇ ਜਿੱਥੇ ਸ਼ਰਾਬਾਂ ਜ਼ਿਆਦਾ ਨਿਕਲਣ ਚੋਰੀਆਂ ਜ਼ਿਆਦਾ ਹੋਣ ਡਾਕੇ ਜ਼ਿਆਦਾ ਵੱਜਣ ਨਾ ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿੱਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ ਤਗੜਾ ਥਾਣੇਦਾਰ ਭੇਜਦੇ ਨੇ ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਵੀ ਕਿੱਥੇ ਬੰਦਾ ਬਣਨ ਵਾਲਾ ਸੀ ਕਹਿੰਦੇ ਨੇ ਇੱਕ ਵਾਰੀ ਬਾਬਾ ਜੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਚ ਬਹਿ ਗਏ ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਤ ਸਗਲੀ ਧਰਤੀ ਸਾਧ ਕੀ ਤਸਕਰ ਦਾਸਾ ਗਾਏ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਫਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ ਚੁੱਕੇ ਪਰਾਂ ਕਰਿਆ ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ ਬੇਇੱਜ਼ਤੀ ਕਰਤੀ ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨਹੀਂ ਉਹ ਜੱਟ ਤੁਰਿਆ ਜਾਂਦਾ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਲੱਗਦੇ ਸਗਲੀ ਧਰਤੀ ਦੇ ਹੁਣ ਛੇ ਮਹੀਨੇ ਨੀ ਅਜੇ ਗੁਜਰੇ ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ ਲੱਗਦੇ ਨਾ ਹੁਣ ਤਾਂ ਇਉਂ ਜਦੋਂ ਕਹਿੰਦੇ ਜਾਂਦੇ ਨੇ ਉਹ ਜੰਗਲ ਵਿਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀ ਬੰਸ ਦੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ ਬਾਬਾ ਹਰਨਾਮ ਸਿੰਘ ਨੇ ਐਂ ਕੀਤਾ ਜਦੇ ਮੌਤ ਹੋ ਗਈ ਪ੍ਰੇਮੀਓ ਇਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ ਬਾਬਾ ਜੀ ਨੇ ਹੈ ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ ਇੰਨੀ ਯੁਰਤ ਬੋਲਿਓ ਮਾਂ ਰਿਹਾ ਸ਼ੇਰਾ ਬਾਬਾ ਜੀ ਨੇ ਗੋਲੀ ਲੰਘ ਗਈ ਕੰਨਾਂ ਦੇ ਕੋਲ ਦੀ ਕਹਿੰਦੇ ਉਰਾਇਆ ਜਦੋਂ ਕੋਲ ਗਿਆ ਨਾ ਬਾਬਾ ਸੰਤਨ ਸੇਤੀ ਮਸਕਟਰੀ ਕੁੱਲ ਡੋਬਣ ਕੀ ਰੀਤ ਕਹਿੰਦੇ ਉਰਾ ਭਾਈ ਉਹ ਜਦੋਂ ਬਾਬਾ ਦੇ ਨੇੜੇ ਗਿਆ ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ ਇੱਕ ਬੂਟਾ ਲਾ ਜਾ ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ ਉਹਨੇ ਸੰਤਾਂ ਦੇ ਗੋਲੀ ਚਲਾਈ ਸੀ ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ ਸੋ ਪ੍ਰੇਮੀਓ ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ ਮੈਨੂੰ ਕਿਸੇ ਨੇ ਪੁੱਛਿਆ ਉਹ ਇਲਾਕਾ ਬੜਾ ਵਿਗੜਿਆ ਸੀ ਇੱਕ ਕੁੱਤੇ ਨੂੰ ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਆ ਕੁੱਤੇ ਇਹਨਾਂ ਕੁੱਤਿਆਂ ਨੂੰ ਕੋਈ ਪਿਆਰ ਕਰਦੇ ਹੋ ਉਹ ਬੇਪਰਵਾਹ ਸਾਧੂ ਰੰਗ ਹੱਸਾ ਰੰਗ ਰੋਵ ਹੈ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ ਬਾਜ ਸੱਚੇ ਨਾਹੇ ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਨੱਕਾ ਰਗੜਦੇ ਹੁੰਦੇ ਸਾਧ ਸੰਗਤ ਦੀ ਹੱਦ ਟੱਪੇ ਔਲੀ ਆ ਹੱਦਾਂ ਨਹੀਂ ਵੀ ਆ ਸਰਸਾ ਦੀ ਹੱਦ ਟੱਪ ਜੇ ਨਾ ਮਾਣ ਵਡਿਆਈ ਦੀ ਹੱਦ ਹੈ ਵਿਸ਼ੇ ਪਕਾਰਾਂ ਦੀ ਹੱਦ ਅਹਿਸਾਸ ਨਿੰਦਾ ਚੁਗਲੀ ਦੀ ਹੱਦ
حد ٹپے سو اولیاء بے حد ٹپے سو پیر حد بے حد جیڑا حدوں بھی ود کر دے او بابا نان سنگھ ہویا او بابا ایشو سنگھ ہویا حد بہد دوویں ٹپے تا کو ناو فقیر او کتے اتھے رکھے نے دودھ پیندے نے کہندے اجے بھی دودھ پیندے نے ایک واری بابا جی نے کہے کہ بابا جی آ کتے کیوں رکھے نے بابا جی کہن لگے بھائی اے تاں بہت بڑے بڑے افسر نے آ ڈی سی تھی پہلے جنم وچ آ کتا کمشنر تھی تا علاقہ بندہ بنیا ہے ڈنڈا پھیرے نا جب سخت تھانے دار پھر کانو لوکی شراب کڈ دے پنڈا وچ ہے پھر کانو چوریاں ہوندیاں نے بابا آندا آ کتا کمشنر تھی ہے آ وائس چانسلر سی فلانی یونیورسٹی دا بچیاں دیاں کتاباں چک چک کے بیچ بیچ کے پیسے کھاندا ہوندا سی ہے بابا جی کہن لگے بھائی آ جڑا کتا ہے نا فلانا جج تھی ایک کتے نوں بڑا پیار کردے سی کہن لگے بابا جی آ کتے نوں بڑا پیار کردے ہو کہہ رہے ہاں میرا بھرا تھی مینوں میں ایک واری پنڈ گیا مینوں کہندا کہندا کتے وانگوں تریا پھردا کتے وانگوں بھونکدا پھردا میرا بڑا بھرا ہے اور لوکی کہن لگے جے بابا جی دے بھرا دا اے حال ہے تے ساڈا کی حال بنوں ساہ سنگ اے سودے نے پھر اے بابا رنام سنگھ انہاں دی انہاں تو ورسائے بابا نند سنگھ انہاں تو ورسائے بابا ایشو سنگھ نانک سر والے سنتاں دی نا اج برسی منا رہے ہو آپ جی برسی منا رہے ہو ایک واری بابا نند سنگھ جی گئے ملن واسطے پوچھو منڈی بابا جی نوں ایک جٹ نے گڈی روک لی بابا نند سنگھ دی بابا جی کہن لگے بھائی سیدھا کنیکشن ہوندا اج کل تاں والا ٹی وی ہے نا ٹی وی ایک ٹی وی دی بیماری نکلی تھی اوہدا تاں ڈاکٹراں نے علاج لب لیا روٹی کھانی ٹی وی اگے سونا ٹی وی اگے چاہ پینی ٹی وی اگے ایس ٹی وی دی بیماری دا علاج کوئی ماں پرش کر دے جا گرو گرنتھ صاحب مہاراج جی کر دن تے ہو سکدا ہے نہیں دے نا علاج مشکل ہے بڑی مشکل گل ہے پر پھر بھی سن لو جویں ٹی وی دا سبندھ نا ایک کوٹھے تے ڈنڈا کھڑا کیتا ہوندا ہے جنوں کہندے نے ایریل بولدے نے کرے 14 سال تو میں بھی پڑھائی چلائے پر مینو پتا لگا بھی وہ پڑھائی جڑی پڑھائی تو پڑھنے واسطے آیا تھا وہ تو تجے شروع بھی نہیں کیتی ودیا بچاری تو پر پکاری آ دنیاوی پڑھائی نو نہیں کیا بانی کا کہ پڑھیا مورخ آخی ہے جت لب لوب ہنکارا یہ کہ بندہ پڑھ لے کے دو روٹیاں کما لی ہے چار نیانے پال لے آ ودیا بچاری تو پر پکاری سما بڑا لگتا پھر کدی یہ وچار کران گے بہت ہی دور نہیں جانا مہاپرشاں دے جیون تے وچار چل رہی پرمیوں یوں مہاپرشاں دے جیون بڑے بڑے اونچے جیون ویکھے نے مہاپرشاں دے جویں ساتھ سنگ جی آ ٹی وی دا سبندھ نہ ایریل دے نال ہے ایریل دا سبندھ وا دیاں لہراں دے نال ہے تے وا دیاں لہراں دا سبندھ ٹی وی سینٹر دلی نال ٹی وی سینٹر جلندر نال ہے یوں یہ چارے نہ ایک سمے نہ انہاں دا کنیکشن ایک ہوئے تے تاں نہ اوہدا ڈبا جا رکھے نا جڑے سامنے بہنے مورے بہنے جڑے اگے بیگ نہ فوٹو ویکھنے تاں فوٹو صحیح آؤندی ہے جے چاراں دا کنیکشن ایک ہوئے ایویں بابا نند سنگھ ورگے بابا ایشو سنگھ ورگے بابا ہرنام سنگھ ورگے مہاپرش ساتھ سنگ جی انہاں دا سبندھ گرو گرنتھ صاحب نال ہے گرو گرنتھ صاحب دا سبندھ دساں گروان نال ہے دساں گروان دا سبندھ اکال پرخ دے نال ہے ایک سمے وچ نا ایویں نہیں تھی لالو تخان نو گرو صاحب نے کیا جیسی میں آوا خصم کی بانی تیسڑا کری گیان میں لالو میں لالو تینوں کوئی من کڑنت گل نہیں کہہ رہا وہ گل کہہ رہا ہوں پروگرام تا ٹی وی تے اوہی آنا جہاں ٹی وی سینٹر تو ریلیز ہونا یوں بابا نند سنگھ نے وہ گل کہی ہے جڑی اکال پرخ والوں آئی ہے من گڑنت گل کوئی نہیں کہی من گڑنت گل کوئی نہیں کہی جی اج کل چل پی جی چنا منا کر تے میں تیرا چیلا تے تو میرا گر ایویں دی گل بابا نند سنگھ نے نہیں کہی یوں بابا رنام سنگھ پوچھو منڈی والے ماں پورکھ پریمی کہنے بابا نند سنگھ جی ملن واسطے جا رہے ہیں دنیا تے دو ہی قسم دے لوگ نے ایک منمکھ دوجے گرمکھ گرمکھ دا راہ نیارا منمکھ دا راہ ہور اینا دی وکری وکری بولی اینا دوہاں دی نہیں ملدی تور ویکھنو ہنساں دا رنگ بھی چٹا ہے تے رنگ بگلیاں دا بھی چٹا ہے پر پریمیو اینا دی کرنی دے وچ فرق ہے بگلے دی چنج سدا ڈڈیاں مچھیاں پھڑدی ہے پر جڑے ہنس نے سرور اندر ہیرا موتی اے ہنساں دا کھانا سار سنگ جی ویکھنو کہاں دا رنگ بھی کالا

ਤੁਸੀਂ ਸਾਰੇ ਦੇਵਤੇ ਬੈਠੇ ਹੋਣ, ਇਸੇ ਦੇਵਤੇ ਬੈਠੇ ਹੋ ਸਾਹਿਬ ਸਿੰਘ ਜੀ, ਇਹ ਸਾਰੀ ਬਾਬਾ ਈਸ਼ਰ ਸਿੰਘ ਦੀ ਕਿਰਪਾ ਹੈ। ਜਦੋਂ ਇਹ ਬਾਬਾ ਨੰਦ ਸਿੰਘ ਜੀ ਮਿਲਣ ਵਾਸਤੇ ਗਏ ਨਾ, ਇੱਕ ਮਨਮੁੱਖ ਬੰਦੇ ਨੇ ਸੰਤਾਂ ਦੀ ਗੱਡੀ ਰੋਕ ਲਈ। ਜਦੋਂ ਗੱਡੀ ਰੋਕ ਲਈ, ਬਾਬਾ ਜੀ ਨੇ ਕਿਹਾ ਭਾਈ ਤੂੰ ਜਾਣਦੇ ਬੰਦਾ ਬਣ ਜਾ, ਸਿਆਣਾ ਬਣ ਜਾ। ਇਹ ਸਰ ਨਾ ਬੰਦਾ ਨਾ ਬਣਿਆ। ਮੁੱਕਦੀ ਗੱਲ ਕੀ, ਲਾਗੇ ਚਾਗੇ ਦੇ ਜ਼ਿਮੀਦਾਰ ਇਕੱਠੇ ਹੋ ਗਏ, ਉਨ੍ਹਾਂ ਸਮਝਾਇਆ ਭਾਈ ਸੰਤਾਂ ਦੇ ਨਾਲ ਵੈਰ ਨਹੀਂ ਚਾਹੀਦਾ, ਜਾਣਦੇ ਮਹਾਂਪੁਰਸ਼ਾਂ ਨੂੰ। 3 ਘੰਟੇ ਬਾਬਾ ਨੰਦ ਸਿੰਘ ਜੀ ਲੇਟ ਹੋ ਗਏ। ਅੱਗੇ ਪੁੱਛੋ ਮੰਡੀ ਵਾਲੇ ਮਹਾਂਪੁਰਸ਼ ਲੱਗੇ ਕਹਿਣ। ਜਦੋਂ ਬਾਬਾ ਨੰਦ ਸਿੰਘ ਜੀ ਗਏ, ਆਪਨੇ ਨਮਸਕਾਰ ਕੀਤੀ, ਪੁੱਛਣ ਲੱਗੇ ਪੁੱਤਰ ਨੰਦ ਸਿੰਘ ਲੇਟ ਕਿਉਂ ਹੋ ਗਏ? ਕਹਿਣਾ ਕੀਤਾ ਪਿਤਾ ਜੀ ਲੇਟ ਕੀ ਹੋਣਾ ਸੀ, ਇੱਕ ਮਨਮੁੱਖ ਟੱਕਰ ਗਿਆ, ਉਹਨੇ ਮੇਰੀ ਗੱਡੀ ਰੋਕ ਲਈ, 3 ਘੰਟੇ ਲੇਟ ਹੋ ਗਿਆ, ਉਹਨੇ ਲੰਘਣੀ ਨਹੀਂ ਦਿੱਤਾ। ਬਾਬਾ ਜੀ ਅੱਛਾ ਆਨੇ ਜਾਓ ਸਾਰੇ ਵਸੂਲ ਪੈ ਜੂ। ਅਤਲ ਬਦਲ ਨਾਨਕ ਗੁਰ ਤੇਰਾ, ਉਹ ਤਾਂ ਜਿਵੇਂ ਹੁੰਦਾ ਨਾ, ਉਹ ਮੈਂ ਕਿ ਤੈਨੂੰ ਪ੍ਰਮਾਣ ਦਿੰਦਾ, ਉਹ ਮਦਾਰੀ ਵੇਖਿਆ ਉਹਨਾਂ ਦੇ ਕੋਲ ਇੰਨਾ ਕੁ ਇੱਕ ਡੰਡਾ ਹੁੰਦਾ, ਇੱਕ ਗਿੱਠਕ ਦਾ ਹੀ ਹੁੰਦਾ ਮੇਰੇ ਖਿਆਲ, ਤੇ ਥੋੜੀ ਜਿਹੀ ਮਿੱਟੀ ਰੱਖ ਕੇ ਨਾ, ਤੇ ਛੋਟਿਆਂ ਛੋਟਿਆਂ ਨਾਣਕ ਨਾ ਫੂਕ ਮਾਰ। ਜਦੋਂ ਫੂਕ ਮਾਰਦਾ ਨਾ, ਤੇ ਕਹਿੰਦਾ ਚੁਰਲੂ ਮੁਰਲੂ ਟਿਚਕ, ਕਦੀ ਉਹ ਪੈਸੇ ਬਣਾ ਦਿੰਦਾ, ਕਦੀ ਕੁਝ ਬਣਾ ਦਿੰਦਾ। ਉਹ ਬਾਬਾ ਰਣਾ ਸਿੰਘ ਤੇ ਬਾਬਾ ਨੰਦ ਸਿੰਘ ਦੀ ਮਰਿਆਦਾ ਬਾਬਾ ਜੀ ਦੇ ਹੱਥ ਚ ਸੀ, ਜੋ ਬਾਬਾ ਜੀ ਨੇ ਕਰ ਦਿੱਤਾ ਅਕਾਲ ਪੁਰਖ ਨੂੰ ਮਨਜੂਰ, ਜੋ ਬਾਬਾ ਨੰਸ ਨੇ ਕਹਿਤਾ ਅਕਾਲ ਪੁਰਖ ਨੂੰ ਮਨਜੂਰ, ਜੋ ਬਾਬਾ ਈਸ਼ਸ ਨੇ ਕਹਿਤਾ ਉਹ ਵੈਰੂ ਨੂੰ ਮਨਜੂਰ। ਉਹ ਪਰਮੇਸ਼ਰ ਦੇ ਲੈਗ ਪੁੱਤਰ ਸਨ, ਜਿਨ੍ਹਾਂ ਨੇ ਲੱਖਾਂ ਬੰਦਿਆਂ ਨੂੰ ਸਾਧ ਸੰਗਤ ਜੀ ਅਮਰ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜਿਆ। ਕਹਿੰਦੇ ਬਾਬਾ ਜੀ ਨੂੰ ਪਤਾ ਲੱਗਿਆ, ਬਾਬਾ ਰਣਾ ਸਿੰਘ ਜੀ ਨੂੰ, ਕਿ 3 ਘੰਟੇ ਜੱਟ ਨੇ ਰੋਕ ਕੇ ਰੱਖਿਆ। ਕਹਿੰਦੇ ਜਾਂ ਉਹਨੂੰ ਸੂਲ ਪੈ ਜਾਏਗਾ, ਕਹਿਣ ਦੀ ਦੇਰੀ ਦੀ ਪ੍ਰੇਮੀ ਹੋ। ਉਹ ਜੱਟ ਨਾ ਲੱਗ ਗਿਆ ਘਰ ਬੈਠਾ ਤੜਫੇ ਤੋੜਨ। ਕਈ ਕਹਿੰਦੇ ਕਿੱਦਾਂ ਹੋ ਗਿਆ, ਹੈ ਇਹ ਗੱਲ ਇੱਡੀ ਦੂਰ ਕਿਵੇਂ ਪਹੁੰਚ ਗਈ? ਜੇ ਟੀਵੀ ਸੈਂਟਰ ਦਿੱਲੀ ਤੋਂ ਖ਼ਬਰਾਂ ਸਾਡੇ ਘਰ ਪਹੁੰਚ ਸਕਦੀਆਂ ਨੇ, ਫੋਟੋਆਂ ਸਾਡੇ ਘਰ ਪਹੁੰਚ ਸਕਦੀਆਂ ਨੇ, ਕਿ ਸੰਤਾਂ ਦੇ ਬਦਨ ਨਹੀਂ ਪਹੁੰਚ ਸਕਦੇ? ਸਾਧ ਸਿੰਘ ਦੇ ਕਹਿਣ ਦੀ ਦੇਰੀ ਸੀ, ਇਹੋ ਜਿਹਾ ਸੂਲ ਪਿਆ, ਇਹੋ ਜਿਹੀ ਦਰਦ ਉੱਠੀ, ਸਾਰੀ ਰਾਤ ਸੌਂਦਾ ਨਹੀਂ। ਪਿੰਡ ਵਾਲੇ ਸੱਜਣ ਕਹਿਣ ਲੱਗੇ ਨਾ, ਤੈਨੂੰ ਕਿਹਾ ਸੀ ਨਾ ਸੰਤਾਂ ਦੇ ਨਾਲ ਵੈਰ ਨਹੀਂ ਚਾਹੀਦਾ, ਮਹਾਂਪੁਰਸ਼ਾਂ ਦੇ ਨਾਲ ਲੜੀਦਾ ਨਹੀਂ ਹੁੰਦਾ। ਸਾਧ ਸਿੰਘ ਜੀ ਇਹਨੂੰ ਗੱਡੀ ਚ ਪਾਇਆ ਨਾ, ਜਦੋਂ ਗੱਡੀ ਚ ਪਾਇਆ ਤੇ ਗੱਡੀ ਚ ਪਾ ਕੇ ਤੇ ਇਹਨੂੰ ਲੈ ਗਏ ਪੁੱਛੋ ਮੰਡੀ। ਅੱਗੇ ਸਾਧ ਸਿੰਘ ਜੀ ਬਾਬਾ ਨੰਦ ਸਿੰਘ ਜੀ ਨੂੰ ਮਿਲੇ। ਬਾਬਾ ਨੰਦ ਸਿੰਘ ਜੀ ਨੂੰ ਲੱਗੇ ਕਿ ਮਹਾਰਾਜ ਕਿਰਪਾ ਕਰੋ, ਇਹਨੇ ਮੂਰਖ ਨੇ ਕੱਲ ਤੁਹਾਡੀ ਗੱਡੀ ਰੋਕੀ ਸੀ, ਮਹਾਰਾਜ ਕਿਰਪਾ ਕਰੋ ਇਹਨੂੰ ਬਖਸ਼ ਦਿਓ। ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਨੇ, ਆਂਦਰਾ ਮੈਂ ਤੈਨੂੰ ਕੁਝ ਨਹੀਂ ਕਿਹਾ, ਤੇ ਜੇ ਬਾਬਾ ਹਰਨਾਮ ਸਿੰਘ ਦਾ ਕੋਈ ਤੀਰ ਚੱਲ ਗਿਆ ਨਾ, ਤੇ ਉੱਥੇ ਪੇਸ਼ ਮੇਰੀ ਨਹੀਂ ਜਾਣੀ। ਜੇ ਵੀ ਬਾਬਾ ਹਰਨਾਮ ਸਿੰਘ ਦਾ ਤੀਰ ਚੱਲ ਗਿਆ ਨਾ, ਉੱਥੇ ਮੇਰੀ ਪੇਸ਼ ਨਹੀਂ ਜਾਣੀ, ਮੈਂ ਤੈਨੂੰ ਕੁਝ ਨਹੀਂ ਕਿਹਾ। ਕਹਿੰਦੇ ਨੇ ਕਿ ਬਾਬਾ ਹਰਨਾਮ ਸਿੰਘ ਲੱਗੇ ਕੱਲ ਮਹਾਰਾਜ, ਐ ਕਰੋ ਫਿਰ ਬਾਬਾ ਹਰਨਾਮ ਸਿੰਘ ਕੋਲ ਕਿਰਪਾ ਕਰੋ, ਸਾਨੂੰ ਨਾਲ ਲੈ ਕੇ ਚੱਲੋ। ਹੁਣ ਬਾਬਾ ਹਰਨਾਮ ਸਿੰਘ ਦੇ ਕੋਲ ਜਾਣਾ ਕੋਈ ਖਾਲਾ ਜਵਾੜਾ ਸੀ? ਜਦੋਂ ਗਏ ਨਾ, ਬਾਬਾ ਹਰਨਾਮ ਸਿੰਘ ਨਾਲ ਲੈ ਗਏ, ਇਹ ਜਿਹੜਾ ਜੱਟ ਸੀ, ਇਹ ਗੱਡੀ ਬਾਹਰ ਖਲੋਤੀ ਹੈ, ਇਹ ਗੱਡੀ ਚ ਬੈਠਾ ਹੈ, ਤੇ ਇਹਨਾਂ ਜਾ ਕੇ ਬੇਨਤੀ ਕੀਤੀ ਨਾ ਬਾਬਾ ਹਰਨਾਮ ਸਿੰਘ ਚਰਨਾਂ ਚ ਨਮਸਕਾਰ ਕਰਕੇ, ਤੇ ਬਾਬਾ ਜੀ ਨੇ ਭਾਈ ਕਿਵੇਂ ਆਏ? ਇਹਨਾਂ ਆਖਿਆ ਬਾਬਾ ਜੀ ਉਹ ਮੂਰਖ ਜੱਟ, ਉਹਨੇ ਕੱਲ ਬਾਬਾ ਜੀ ਦੀ ਗੱਡੀ ਰੋਕ ਲਈ, ਬਾਬਾ ਜੀ ਗਲਤੀ ਹੋ ਗਈ ਉਹਦੇ ਕੋਲ, ਕਿਰਪਾ ਕਰੋ ਉਹਦੇ ਤਾਂ ਵੱਟ ਬੜਾ ਪੈ ਰਿਹਾ, ਉਹਨੂੰ ਰਾਜ਼ੀ ਕਰ ਦੋ। ਜਦੋਂ ਸੰਗਤ ਨੇ ਇਹ ਗੱਲ ਕਹੀ ਨਾ, ਤੇ ਬਾਬਾ ਹਰਨਾਮ ਸਿੰਘ ਕਹਿੰਦਾ ਅਜੇ ਉਹ ਜੂੰਦਾ, ਧਿਆਨ ਦਿਓ, ਕਹਿੰਦਾ ਅਜੇ ਜੂੰਦਾ। ਇਹ ਕਹਿਣ ਦੀ ਦੇਰੀ ਦੀ ਬਾਬਾ ਹਰਨਾਮ ਸਿੰਘ ਨੇ ਐ ਕੀਤਾ, ਜਰੇ ਮਰ ਗਿਆ, ਗੱਡੀ ਚ ਬੈਠਾ ਸੌਂ ਗਿਆ ਸੁਸਰੀ ਦੀ ਤਰ੍ਹਾਂ ਮਰ ਗਿਆ। ਸੰਗਤ ਲੱਗੀ ਕਹਿਣ ਬਾਬਾ ਜੀ, ਉਹ ਪਤਾ ਲੱਗਿਆ ਸਿੰਘ ਭੱਜਿਆ, ਬਾਬਾ ਜੀ ਤਾਂ ਮਰ ਵੀ ਗਿਆ। ਉਹ ਸੰਗਤ ਲੱਗੀ ਕਹਿਣ ਬਾਬਾ ਜੀ ਉਹ ਤਾਂ ਮਰ ਗਿਆ, ਉਹਦਾ ਮਰ ਗਿਆ ਸੀ ਤਾਂ ਬਖਸ਼ਾਉਣ ਆਏ ਸੀ ਬਾਬਾ ਜੀ ਨੇ, ਅੱਛਾ ਬਖਸ਼ਾਉਣ ਆਏ ਸੀ। ਆਂਦਣੇ ਹੁਣ ਜੂੰਦਾ ਤਾਂ ਨਹੀਂ ਹੁੰਦਾ, ਤੇ ਕੋਲ ਬੈਠਾ ਸੀ ਨੀਲਾ, ਕਹਿੰਦੇ ਨੇ ਨੀਲਿਓ ਮਾਰ ਧਰਮਰਾਜ ਨੂੰ ਆਵਾਜ਼, ਇਹ ਹੁਣ ਜੂੰਦਾ ਤਾਂ ਨਹੀਂ ਹੁੰਦਾ, ਇਹਨੂੰ ਸੱਚਖੰਡ ਨੂੰ ਘੱਲ ਦਈਏ। ਉਹ ਕਿੱਥੇ ਸਾਧ ਸਿੰਘ ਐਵੇਂ ਨਹੀਂ ਕਿਹਾ, ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ? ਕਦੀ ਕਿਸੇ ਅੰਨੇ ਨੂੰ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ? ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ? ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ, ਜਿਹਦੀਆਂ ਅੱਖਾਂ ਆਪਣੀਆਂ ਠੀਕ ਨੇ, ਵਿਚਾਰ ਚੱਲੀ ਤੀ ਪ੍ਰੇਮੀਓ। ਆਓ ਇੱਧਰ, ਇਹ ਰਾਜਾ, ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿੱਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਹਨਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ।

0: تین قسم دے لوگ نے مونی موہلی اترا گنیا لوب بیاپی جھوٹھی دنیا سا سنگی جی اے راجا انہیں سوچا بھی مینو بھی پیس بدل کے دیکھنا چاہیے بھی چور کہہو جے نے کتھے رہندے نے راجے نے چوراں والے کپڑے سلالے کالے کپڑے جدو راجے نے چوراں والے کپڑے سلالے نا رات دے یارہ بارہ بجے نے تے راجا اپنے راج تو باہر کی دیکھتا بھی تین چور بیٹھے نے تین بندے بیٹھے نے آپس گلا کر رہے ہیں اصل تین چور تھی آڑے تین قسم دے اسی بندے ہیں نا اسی تین قسم دے چور ہاں چور ایک رجو گنی دوجے تمو گنی تیجے ستو گنی تھی کہو گے جی ستو گن تو مہاپرشاں بھی ہوں پر بانی کہندی ساد کی مہما تے گن تو دور او تین گنا تو چوتھے گن چ وچردے نے او چوتھا گن کہڑا برم پیخا برم سنیا برم نظری آیا جویں شیشے چ نیلے شیشے چ منہ ویکھیے تد بھی اپنا روپ نظر آؤں ہرے چ ویکھیے تد بھی اپنا چہرہ دسدا چٹے چ ویکھیے تد بھی اپنا چہرہ دسدا مہاپرش جدھر بھی جاتی مارتے انہاں نوں سارا سنسار نا اپنا روپ نظر آؤں اینو برم کہندے نے برم اے جویں بھائی آپا وچار کے دیکھیے بھائی کنیا سارا نوں پانی پلا تے اودی درشٹی برہم تھی تے جڑا مہاپرش ہوندے نے اپنے آپ نوں سناؤندے نے اپن جس آپ ہی آپے کردے نے آپے سندے نے ایوں اے برم آپے کرنا آپے سننا اپنے آپ نوں جے جس کر رہے ہیں تے ساتھ سنگ اپنے آپ نوں کہہ رہے ہیں آپ سن رہے ہیں جے جدھر بھی دیکھنا تین گن ہوندے نے برم گیانی چ برم نیشٹی برم سروتی برم بگتا برم گیانی برم کا بگتا بانی سدھ کردی ہے ہن راجا انہیں دیکھیا بھی تین چور بیٹھے نے گلا کر رہے نے راجا نے انہیں نیڑے لگیا پہلا چور دوجے چور نوں کہندا ہے بھئی اپنے اپنے نا گن دسیے پہلا چور کہندا بھی میرے چ تاں اے گن ہے جتھے مرضی خزانہ دبیا ہوئے میں سونگ کے دس دینا فلانی تھا خزانہ پیا چور کہنے لگے تو بڑی موج لگ گئی بھی آپ ہے تیرے چہو جا گن بھی خزانے دا پتا سونگ کے دس دینا دوجے چور پوچھے تیرے چ کی گن ہے کہندا جتھے مرضی نا خزانہ دبیا ہوئے پتا لگنا چاہیے کہندا میرے پتا لگنا چاہیے بنا چابی تو تالا توڑ کے منٹ ایک منٹ چ رکھ دینا اور دوجے دونوں چور کہندے نے پہلا تو تیجا کہتے بھائی یہ تو بڑا بڑا گن ہے بھائی جے تو بنا چابی تو تالا توڑ دے خزانے دا تو اس تو بڑا گن کیڑا تے انہاں تیجے چور نوں پچھیا اے راجا بھی انہاں دے نیڑے لگ گیا ہن نیڑے نیڑے ہوندا جاندا صاحب سنگ جی اور راجا تھی اور چور نہیں تھی پر انہیں چور لبن واسطے نا چوراں نوں سیدھے رستے پاؤن واسطے چور بننا پیا چوراں والے کپڑے پانے پئے بابا نند سنگھ ساتھ سنگت چ گرو نانک تھی اور شریر نہیں تھی پر شریروں کڈن والے لوگوں نا شریروں آئی دنیا نو کڈن واسطے اپنا شریر روپی کپڑا پاؤنا پیا جی راجا چور نہیں تھی ان چوراں والے کپڑے پاؤنے پے تھوڑے سنو واسطے چور لبن واسطے او ساتھ تیجا چور چور پوچھتے بھی تیرے چ کی گن ہے کہندا ویکھو بھائی تہاڈے چ اک تاں کہندا جتھے مرضی خزانہ دبیا ہوئے میں سنگ کے دس دینا دوجا کہندا کہ میں بنا چابی تو تالا کھول دینا توڑ دینا پر کہندا میرے چ گنا تالا ٹٹنا چاہیدا اکھ دے پھنکارے دے وچنا میں خزانہ کڈ کے باہر رکھ دینا کہنے لگے یار بڑی موج بن گئی ہے تاں ہیں اپن دا بڑی موج بن گئی اے راجا وی انہاں دے نیڑے لگیا راجا نے کہے تو کون ہے بھائی راجا کہندا تسی کون او راجا کہندا تسی کون اوے تو کون او کہندا اسی تاں چور ہاں راجا نے کہا تو کون راجا کہندا مینوں بھی اپنا چوتھا بھرا سمجھ لو راجا کہندا تہاڈے چ گن کی نے پہلا کہندا جی جتھے مرضی خزانہ دبیا ہوئے سونگ کے دس دینا دوجا کہندا جی خزانے دا پتہ لگنا چاہیے جہو دا مرضی تالا لگا ہوئے لوگ لگا ہوئے بنا چابی تو کھول کے رکھ دینا تیجا کہندا جی لوگ کھلنا چاہیے لوگ کھلنا چاہیے تو مہاراج اکھ دے پھنکارے تے خزانہ باہر کڈ کے رکھ دینا بھاویں پتال چ دبیا ہوئے راجا کہندا بڑے چنگے گن نے تہاڈے چ تے راجے نوں کہندے نے تیرے چ کی گن ہے تو کہندا میں وی تہاڈا بھرا راجا کہندا خدا دا خاستا کہندا وی ہے تاں میں وی چوری کہندا رب نہ کرے جے تسی تنے چوری کردے پھڑے جاؤ نا کہندا میرے چ آ گن ہے جے میں اپنی داڑھی لا رہا تانوں تنہاں نوں بری کر سکدا اور راجا تے کہندا جے داڑھی لا رہا تانوں تنہاں نوں بری کر سکدا چور کہندے نے موج بن گئی ہے پھر آپ نوں ڈر گیا جے داڑھی تھوڑے داڑھی لاؤں نا آپاں بری ہو سکنے کہندے چلو پنیے راجا دا خزانہ ایک نے جا کے سنگیا دوجے نے دیکھا تو خزانہ دبیا دوجے نے تالا بنا چابی تو کھولتا تیجے نے خزانہ کڈ دتا
1: ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ ਇੱਕ ਪਾਸੇ ਹੋ ਗਿਆ, ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਝੂਠਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ। ਉਹ ਜਿਹੜਾ ਕਹਿੰਦਾ ਵੀ ਦਾੜੀ ਲਾ ਰਿਹਾ ਤੁਹਾਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ। ਉਹ ਸਾਹ ਸਿੰਘ ਜੀ ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ ਤਾਂ ਰਾਜਾ ਨਾ ਹੁਕਮ ਕੀਤਾ ਸਾਹ ਸਿੰਘ ਜੀ ਕੀ ਤਿੰਨੇ ਚੋਰ ਉਹਨਾਂ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸਾਂਝ ਤੇ ਫੜਿਆ ਗਿਆ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ ਚ ਗੁਣ ਹੈ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਨਾ ਸੁੰਘ ਕੇ ਦੱਸ ਦਿੰਦਾ। ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪੁੱਛਦਾ ਤੇਰੇ ਚ ਕੀ ਗੁਣ ਹੈ? ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾ ਜੋ ਉਹਦਾ ਮਰਜ਼ੀ ਤਾਲਾ ਹੋਵੇ ਬਿਨਾ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ ਤੇ ਜਿਹੜਾ ਦੂਜਾ ਬੰਦਾ ਸੀ ਉਹਨੇ ਰਾਜ ਨੂੰ ਪਛਾਣ ਲਿਆ ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੇ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਇਹ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੌਂ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ ਅੱਖ ਦੇ ਫੰਕਾਰੇ ਚ ਕੱਢ ਕੇ ਬਾਹਰ ਰੱਖ ਦਿੰਦਾ। ਹੈਂ ਰਾਜਾ ਕਹਿੰਦਾ ਵੀ ਗੁਣ ਤਾਂ ਤੁਹਾਡੇ ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਤੇ ਉਹਨੇ ਰਾਜੇ ਨੂੰ ਪਛਾਣ ਲਿਆ। ਤੇ ਰਾਜਾ ਆਂਦਾ ਤਿੰਨਾਂ ਨੂੰ ਆਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ? ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਹੈ? ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਉਹ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਔਰ ਜਿਵੇਂ ਰਾਜੇ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਹੀਂ ਆਈ ਸੀ ਤਿਆਰੇ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਜਿਹੜੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਨ। ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜੇ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੇ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ ਚ ਲੈ ਜਾ ਤੇ ਨਾਲੇ ਬਿਠਾ ਦੇ, ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ, ਦਮੇ ਵਾਲੀ ਦੁਬਾਰੇ ਦੀ ਦਾ ਜੂਠਾ ਖਾਵਾਂਗੇ ਨਾ ਦਮਾ ਲੱਗ ਜੂ, ਮਲੇਰੀਆ ਵਾਲੇ ਦਾ ਜੂਠਾ ਖਾਵਾਂ ਮਲੇਰੀਆ ਹੋ ਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋ ਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੋ ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨਹੀਂ, ਘੜੀ ਮਾਫ਼ ਨਹੀਂ ਕਰਦੀ, ਪਰ ਕੀ ਕਰੀਏ, ਉਹ ਕਿਵੇਂ ਇੰਨਾ ਪਾਣੀ ਆਇਆ ਉਹ ਤਾਂ ਖਿੱਲਰ ਪੁੱਲਰ ਗਿਆ ਜਿੱਧਰੋਂ ਆਇਆ। ਜਿਵੇਂ ਦੁਕਾਨ ਦਾ ਨਾ ਵਰਾਇਟੀ ਦਿਖਾਉਂਦਾ ਨਾ, ਵਰਾਇਟੀ ਕੱਪੜੇ ਵਾਲੇ ਕੋਲ ਜਾਈਏ ਨਾ, ਜਿਹੜੇ ਕੱਪੜਾ ਪਸੰਦ ਕਰ, ਆਹ ਤਾਂ ਪਰਮੇਸ਼ਰ ਨੇ ਵਰਾਇਟੀ ਦਿਖਾਈ, ਵਰਾਇਟੀ 12 ਕੋਹ ਤੇ ਦੀਵਾ ਜਗਣਾ, ਮਾਵਾਂ ਨੇ ਪੁੱਤਰ ਨਹੀਂ ਸਿਆਣਨੇ, ਆਹ ਨਾਨਕਸਰ ਵਰਗੇ ਠਾੜ, ਇਹਨਾਂ ਵਿੱਚੋਂ ਧਰਮ ਦੀ ਆਵਾਜ਼ ਨਿਕਲੇਗੀ। ਇੱਥੇ ਬਚਣ ਦਾ ਨਾ ਇੱਕ ਬਚਣ ਦਾ ਕੇਂਦਰ ਆਹੀ ਹੈ, ਜਿਵੇਂ ਮੈਡੀਕਲ ਕਾਲਜ ਹੋਰ ਨੇ, ਆਰਟਸ ਦੇ ਕਾਲਜ ਹੋਰ ਨੇ, ਆਹ ਜਿਹੜੇ ਨਾਨਕਸਰ ਵਰਗੇ ਠਾੜ, ਰਾੜਾ ਸਾਹਿਬ ਵਰਗੇ ਠਾੜ, ਇਹ ਪ੍ਰੇਮੀਓ ਨਾਮ ਦੀਆਂ ਯੂਨੀਵਰਸਿਟੀਆਂ ਨੇ, ਵਰਾਇਟੀਆਂ। ਇੱਥੋਂ ਸਰਟੀਫਿਕੇਟ ਲਿਆ ਪਹਿਲਾਂ ਬਾਬਾ ਹਰਨਾਮ ਸਿੰਘ ਤੂੰ, ਬਾਬਾ ਨੰਦ ਸਿੰਘ ਜੀ ਨੇ, ਤੇ ਬਾਬਾ ਨੰਦ ਸਿੰਘ ਤੂੰ ਸਰਟੀਫਿਕੇਟ ਲੈ ਕੇ। ਬਾਬਾ ਜਿਹਦੇ ਕੋਲ ਸਰਟੀਫਿਕੇਟ ਨਾ ਹੋਵੇ, ਭਾਵੇਂ 100 ਕਿਤਾਬ ਪੜਿਆ ਹੋਵੇ, ਉਹਨੂੰ ਨੌਕਰੀ ਨਹੀਂ ਮਿਲਦੀ ਜੇ ਸਰਟੀਫਿਕੇਟ ਕੋਲ ਨਾ ਹੋਵੇ। ਸਰਟੀਫਿਕੇਟ ਜ਼ਰੂਰੀ ਹੈ। ਕਿਉਂ ਦਾਸ ਦੀ ਵਿਚਾਰ ਚੱਲੀ ਸੀ ਕਿ ਜਦੋਂ ਉਹ ਪਟਿਆਲੇ ਵਾਲਾ ਰਾਜਾ ਕੀ ਦੱਸੀਏ, ਅਸੀਂ ਤਾਂ ਸ਼ਾਹ ਵਾਲੇ ਸੁੱਤੇ ਉੱਠਣਾ। ਕਹਿੰਦੇ ਨੇ ਜਿਹੜੀ ਕੁਟੀਆ ਚ ਬਾਬਾ ਨੰਦ ਸਿੰਘ ਰਹਿੰਦੇ ਸੀ ਨਾ, ਕੁਟੀਆ ਦਾ ਦਰਵਾਜ਼ਾ ਨੀਵਾਂ ਤੇ, ਉਹ ਧੰਨ ਬਾਬਾ ਈਸ਼ਰ ਸਿੰਘ, ਧੰਨ ਬਾਬਾ ਈਸ਼ਰ ਸਿੰਘ ਕਹਿਣਾ ਪਊਗਾ, ਧੰਨ ਬਾਬਾ ਈਸ਼ਰ ਸਿੰਘ ਸਾਹ ਸੰਗਤ ਜੀ। ਕਹਿੰਦੇ ਨੇ ਭੁੰਜੇ ਬੈਠੇ ਰਹਿਣਾ, ਭੁੰਜੇ ਹੀ ਹੈ। ਤੇ ਜਦ ਅੱਜ ਕੱਲ ਤਾਂ ਬਿਜਲੀਆਂ ਆ ਗਈਆਂ, ਬੈਲਾਂ ਖੜਕਦੀਆਂ ਨੇ, ਅਸੀਂ ਕਾਹਦੇ ਸੰਤਾਂ? ਉਹ ਸੰਤ ਤਾਂ ਉਹ ਸੀ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਹਾਂ, ਚਰਨਾਂ ਦੇ ਪੈਰ ਵਿਆਹ ਫਟੇ ਹੁੰਦੇ ਬਾਬਾ ਈਸ਼ ਸਿੰਘ ਦੇ, ਚਰਨ ਫਟੇ ਹੁੰਦੇ ਤੇ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੁੰਦੀਆਂ, ਸਿਰ ਦੀਆਂ ਚਟਾਵਾਂ ਬਣ ਗਈਆਂ, ਸਿਰ ਚ ਕੰਘਾ ਫਿਰਨ ਦਾ ਸਮਾਂ ਨੀ ਲੱਗਦਾ। ਅੱਜ ਤਾਂ ਐ ਗੱਲ ਖੜਕਦੀ ਨਾ, ਉਦੋਂ ਬਾਬਾ ਆਨੰਦ ਸਿੰਘ ਦਾ ਗੜਵਾ ਖੜਕਦਾ ਸੀ ਤੇ ਬਾਬਾ ਈਸ਼ ਸਿੰਘ ਜੀ ਜਦੋਂ ਗੜਵਾ ਖੜਕਣਾ ਉੱਠ ਕੇ ਦੌੜ ਪੈਣਾ ਅੱਗੇ ਜਿਹੜੀ ਕੁਟੀਆ ਚ ਬਾਬਾ ਜੀ ਰਹਿੰਦੇ, ਕੁਟੀਆ ਦਾ ਦਰਵਾਜ਼ਾ ਨੀਵਾਂ ਸੀ, ਮੱਥੇ ਦੇ ਵਿਚ ਦਰਵਾਜ਼ਾ ਲੱਗਣਾ, ਉੱਭੜਵਾਏ ਚ ਦੌੜਨਾ, ਬੈਠੇ ਬੈਠੇ ਅੱਖ ਲੱਗ ਗਈ ਤੇ ਠੀਕ ਹੈ। 12 ਸਾਲ ਬਾਬਾ ਈਸ਼ ਸਿੰਘ ਨਾਨਕ ਸਾਰ ਵਾਲੇ ਸੰਤ ਨੀ ਸੁੱਤੇ, ਤਾਂ ਐਡੀ ਵੱਡੀ ਕਮਾਈ ਹੈ। ਐਵੇਂ ਨੀ ਤੇ ਸਿੱਧਾ ਨੇ ਗੁਰੂ ਨਾਨਕ ਨੂੰ ਕਿਹਾ, ਸਾਧ ਸੰਘ ਆਕਰੇਤ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਉ ਬਣੇ ਆਈ ਪ੍ਰੇਮੀਓ। ਇਉਂ ਮਹਾਂਪੁਰਸ਼ ਗੜਵਾ ਖੜਕਾਉਂਦੇ ਬਾਬਾ ਨਾਨਕ ਸਿੰਘ ਜੀ, ਬਾਬਾ ਈਸ਼ ਸਿੰਘ ਜੀ ਉੱਭੜਵਾ ਉੱਠ ਕੇ ਭੱਜ ਜਾਂਦੇ, ਮੱਥਾ ਫੜਿਆ ਹੁੰਦਾ ਸੀ ਮੱਥੇ ਦੇ ਵਿਚ ਪ੍ਰੇਮੀਓ, ਮੱਥੇ ਦੇ ਉੱਤੇ ਪੱਟੀਆਂ ਬੰਨੀਆਂ ਹੁੰਦੀਆਂ ਬਾਬਾ ਈਸ਼ ਸਿੰਘ ਨੇ, ਸਾਫ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੋਣੀਆਂ ਤੇ ਜਦ ਬਾਬਾ ਜੀ ਨੇ ਕਰੀ ਬੈਠੇ ਬੈਠੇ ਚਰਨ ਵਸਾਰਨੇ ਨਾ, ਆਈਆਂ ਗਈਆਂ ਸੰਗਤਾਂ ਨੇ ਬਾਬਾ ਈਸ਼ ਸਿੰਘ ਦੇ ਚਰਨਾਂ ਚ ਰੋੜੀਆਂ ਕੱਢਣੀਆਂ। ਆ ਪਟਿਆਲੇ ਦਾ ਰਾਜਾ ਜਾਦਵਿੰਦਰ ਸਿੰਘ ਇਹ ਇੱਕ ਵਾਰੀ ਮਿਲਣ ਵਾਸਤੇ ਆਇਆ ਨਾ, ਜਦ ਇਹਦਾ ਫੁਰਨਾ ਬਣਿਆ ਸਮਾਂ ਵੀ ਹੋ ਗਿਆ, ਇਸ਼ਾਰੇ ਵੀ ਹੋਣ ਲੱਗ ਪਏ ਨੇ ਤੇ ਸਾਧ ਸੰਗਤ ਜੀ ਖੈਰ ਆਪਾਂ ਆ ਹੀ ਵਿਚਾਰ ਕਰਕੇ ਤੇ ਭੋਗ ਪਾਈਏ। ਪ੍ਰੇਮੀਓ ਕਹਿੰਦੇ ਨੇ ਕਿ ਉਹ ਪਟਿਆਲੇ ਦੇ ਰਾਜ ਦੇ ਅੱਗੇ ਨਾ ਜਦ ਉਹ ਬਾਬਾ ਨੰਦ ਸਿੰਘ ਦਾ ਸੀਤ ਪ੍ਰਸਾਦ ਰੱਖਿਆ ਨਾ ਬਾਬਾ ਈਸ਼ ਸਿੰਘ ਨੇ, ਤੇ ਉਹਨੇ ਜੋ ਖਾਧੀ ਨਾ ਸਬਜ਼ੀ ਉਹਨੂੰ ਸਵਾਦ ਬੜਾ ਆਇਆ, ਆਨੰਦ ਬੜਾ ਆਇਆ। ਸਾਧ ਸੰਗਤ ਜੀ ਉਸ ਸਮੇਂ ਬਾਬਾ ਈਸ਼ ਸਿੰਘ ਨੂੰ ਪਟਿਆਲੇ ਦਾ ਰਾਜਾ ਕਹਿੰਦਾ ਇਹ ਸਬਜ਼ੀ ਕਾਹਦੀ ਬਣੀ ਹੈ? ਬਾਬਾ ਈਸ਼ ਸਿੰਘ ਕਹਿਣ ਲੱਗੇ ਬੈਂਗਣਾ ਦੀ, ਇਹ ਬਤੂਆਂ ਦੀ ਸਬਜ਼ੀ ਬਣੀ। ਕਹਿੰਦੇ ਕਿਹਨੇ ਬਣਾਈ? ਕਹਿੰਦੇ ਮੈਂ ਬਣਾਈ ਹੈ, ਧਿਆਨ ਦਿਓ ਮੈਂ 2 ਮਿੰਟ ਮੰਗ ਕੇ ਲਵਾਂਗਾ। ਸਾਧ ਸੰਗਤ ਜੀ ਕਿਆ ਬੈਂਗਣਾ ਦੀ ਸਬਜ਼ੀ ਬਣਾਈ ਹੈ? ਆਖਿਆ ਅਸੀਂ ਰਾਜੇ ਮਹਾਰਾਜੇ ਹਾਂ, ਅਸੀਂ 36 ਕਿਸਮ ਦੇ ਪਦਾਰਥ ਛਕਦੇ ਹਾਂ, ਈਸ਼ ਸਿਆਂ ਇਹੋ ਜੀ ਸਬਜ਼ੀ ਤੇ ਸਾਡੇ ਰਸੋਈਏ ਨਹੀਂ ਬਣਾ ਸਕਦੇ। ਚੱਲ ਤੂੰ ਸਾਰਾ ਦਿਨ ਸੰਤਾਂ ਦੇ ਕਸ਼ਹਿਰੇ ਧੁੰਦਾ ਰਹਿੰਦਾ, ਸਾਰਾ ਦਿਨ ਸੰਤਾਂ ਦੀ ਹਜੂਰੀ ਚ ਰਹਿੰਦਾ, ਤੈਨੂੰ ਨਹਾਉਣ ਦਾ ਸਮਾਂ ਨਹੀਂ ਮਿਲਦਾ, ਚੰਗੇ ਕੱਪੜੇ ਪਾਉਣ ਦਾ ਸਮਾਂ ਨਹੀਂ ਮਿਲਦਾ। ਈਸ਼ ਸਿੰਘ ਤੂੰ ਮੇਰੇ ਨਾਲ ਚੱਲ, ਮੇਰਾ ਰਸੋਈਆ ਬਣ ਜਾ, ਨਾਲੇ ਵਧੀਆ ਕੋਠੀ ਪਾ ਦੂੰ, ਨਾਲੇ ਤੈਨੂੰ ਵਿਆਹ ਦੂੰ, ਨਾਲੇ ਮੂੰਹ ਮੰਗੀ ਤਨਖਾਹ ਦੇਵਾਂਗਾ, ਤੂੰ ਮੇਰਾ ਰਸੋਈਆ ਬਣ ਜਾ। ਉਹ ਬਾਬਾ ਈਸ਼ ਸਿੰਘ ਜੇ ਤਾਂ ਹੁੰਦੇ ਕੱਚੇ ਪਿੱਲੇ, ਫੇਰ ਤਾਂ ਜਾਂਦੇ ਥਿੜਕ। ਉਹ ਔਖਾ ਕੰਮ ਫਕੀਰੀ ਵਾਲਾ, ਸੂਲੀ ਉੱਤੇ ਬਹਿਣਾ, ਦਰ ਦਰ ਦੇ ਉਹਨੇ ਟੁਕੜੇ ਮੰਗਣੇ, ਦਰ ਦਰ ਦੇ ਉਹਨੇ ਟੁਕੜੇ ਮੰਗਣੇ, ਹਾਂਜੀ ਹਾਂਜੀ ਕਹਿਣਾ, ਜੇ ਕੋਈ ਉਹਨਾਂ ਨੂੰ ਮੰਦਿਆ ਆਖੇ ਤਦ ਵੀ ਚੰਗੀਆਂ ਕਹਿਣਾ। ਉਹ ਜਾ ਮਲੰਗਾ ਫਕੀਰੀ ਔਖੀ, ਜੋ ਭਿੰਦਰ ਸਿੰਘ ਤੂੰ ਮੈਨੂੰ ਰਸੋਈਆ ਬਣਾਉਣਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ, ਤੂੰ ਮੈਨੂੰ ਰਸੋਈਆ ਬਣਾਉਣਾ ਚਾਹੁੰਦਾ, ਕਿਧਰੇ ਮੇਰਾ ਉਹ ਹਾਲ ਨਾ ਹੋਵੇ, ਮੈਂ ਸੰਤਾਂ ਕੋਲੋਂ ਵੀ ਤੁਰ ਜਾ, ਕੱਲ ਨੂੰ ਤੂੰ ਵੀ ਜਵਾਬ ਦੇ ਦੇਣੇ। ਆਖਿਆ ਮਹਾਰਾਜਾ ਕਿਧਰੇ ਇਹ ਹਾਲਤ ਨਾ ਬਣੇ, ਕਾਚੀ ਸਰਸੋਂ ਪੇਲ ਕਹਿ ਨਾ ਖਲ ਭਈ ਨਾ ਤੇਲ। ਆਖਿਆ ਉਹ ਮਹਾਰਾਜਾ ਇਹ ਠੀਕ ਹੈ, ਮੈਂ ਸਾਰਾ ਦਿਨ ਮਹਾਂਪੁਰਸ਼ਾਂ ਦੇ ਕਸਹਿਰੇ ਧੋਨਾ, ਇਹ ਠੀਕ ਹੈ ਸਾਰਾ ਦਿਨ ਮੈਨੂੰ ਨਹਾਉਣ ਦਾ ਟਾਈਮ ਨਹੀਂ ਮਿਲਦਾ, ਇਹ ਠੀਕ ਹੈ ਮਹਾਰਾਜਾ, ਪਰ ਇੱਕ ਗੱਲ ਯਾਦ ਰੱਖੀ, ਮੈਂ ਉਸ ਘੜੀ ਦੀ ਇੰਤਜ਼ਾਰ ਕਰ ਰਿਹਾ ਜਿਹੜੀ ਘੜੀ ਬਾਬਾ ਨੰਦ ਸਿੰਘ ਦੀ ਨਜ਼ਰ ਮੇਰੇ ਤੇ ਪੈਣੀ ਹੈ। ਕਿਉਂ ਮਹਾਰਾਜਾ? ਜੇ ਬਾਬਾ ਨੰਦ ਸਿੰਘ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋਗੀ ਨਾ, ਉਹ ਯਾਦ ਰੱਖੀ ਮਹਾਰਾਜਾ ਤੇਰੇ ਵਰਗੇ ਰਾਜੇ ਮਹਾਰਾਜੇ ਮੇਰੇ ਪੈਰਾਂ ਤੇ ਮੱਥਾ ਟੇਕਿਆ ਕਰਨਗੇ, ਮੈਨੂੰ ਨਮਸਕਾਰਾਂ ਕਰਿਆ ਕਰਨਗੇ। ਇੱਕ ਸਮਾਂ ਆਇਆ ਜਦੋਂ ਬਾਬਾ ਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਦੇ ਸਥਾਨ ਤੇ ਇੱਥੇ ਦੀ ਸੇਵਾ ਕਰਾ ਰਹੇ ਨੇ। ਆਇਆ ਫਿਰ ਪਟਿਆਲੇ ਦਾ ਰਾਜਾ, ਬਾਬਾ ਈਸ਼ਰ ਸਿੰਘ ਜੀ ਬੈਠੇ ਨੇ, ਜੋਤ ਸਾ ਜੁਗਤ ਸਾ ਕਾਇਆ ਫੇਰ ਪਲੱਟੀ ਹੈ। ਕਹਿਣ ਲੱਗੇ ਜਦੋਂ ਪਟਿਆਲੇ ਦੇ ਰਾਜੇ ਨੇ ਨਮਸਕਾਰ ਕੀਤੀ ਨਾ, ਸੰਤ ਲੱਗੇ ਕਹਿਣ ਮਹਾਰਾਜਾ ਹੁਣ ਸਾਨੂੰ ਰਸੋਈਏ ਬਣਾਲਾ ਆਪਣੇ, ਅਸੀਂ ਵਿਹਲੇ ਹੋ ਗਏ। ਉਦੋਂ ਮਹਾਰਾਜ ਦਾ ਦਿਲ ਕੀਤਾ ਉਹ ਧਰਤੀ ਫਟ ਗਏ, ਮੈਂ ਵਿਚ ਗਰਕ ਹੋ ਜਾ। ਸੰਤ ਲੱਗੇ ਕਹਿਣ ਕਿਉਂ ਮਹਾਰਾਜਾ ਹੁਣ ਸਾਨੂੰ ਰਸੋਈਆ ਬਣਾਲਾ, ਹੁਣ ਅਸੀਂ ਵਿਹਲੇ ਹਾਂ। ਕਹਿਣਾ ਕੀਤਾ ਬਾਬਾ ਜੀ ਹੁਣ ਤਾਂ ਤੁਸੀਂ ਮੈਨੂੰ ਬਾਬਾ ਆਨੰਦ ਸਿੰਘ ਦਾ ਰੂਪ ਨਜ਼ਰ ਆਉਂਦੇ ਹੋ। ਪ੍ਰੇਮੀਓ ਜੋ ਜਨਮੈ ਜਲ ਆਏ ਖਤਾਨਾ, ਤੂੰ ਜੋਤੀ ਸਿੰਘ ਜੋ ਸਮਾਨਾ। ਉਹ ਮਹਾਂਪੁਰਸ਼ ਜੀ ਨੇ ਸਾਰੀ ਜ਼ਿੰਦਗੀ ਕਿਸੇ ਨੂੰ ਫਤਿਹ ਨਹੀਂ ਬੁਲਾਈ, ਉਦੋਂ ਫਤਿਹ ਬੁਲਾਈ ਹੈ। ਕਹਿੰਦੇ ਹੁੰਦੇ ਸਨ ਉਦੋਂ ਫਤਿਹ ਬੁਲਾਉਣੀ ਚਾਹੀਦੀ ਜਦੋਂ ਕੰਮ ਸੰਪੂਰਨ ਹੋ ਜਾਏ। ਅੱਜ ਵਾਲੇ ਦਿਨ ਸ਼ਾਮ ਦੇ 7:00 ਕੁਝ ਮਿੰਟਾਂ ਦੇ ਜਦੋਂ ਸ੍ਰੀ ਰਹਿਰਾਜ ਜੀ ਦੇ ਪਾਠ ਦੇ ਪਏ ਭੋਗ, ਪ੍ਰੇਮੀ ਆਪ ਜੀ ਨੇ ਕਿਹਾ ਗੁਰੂ ਕੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਸਰੀਰ ਛੱਡ ਦਿੱਤਾ, ਮਹਾਂਪੁਰਸ਼ ਬਰਮ ਚ ਆਉਂਦੇ ਨੇ, ਬਰਮ ਦੇ ਵਿਚ ਚਲੇ ਜਾਂਦੇ ਨੇ। ਸੋ ਪ੍ਰੇਮੀਓ ਫਿਰ ਕਦੀ ਸਮਾਂ ਬਣਿਆ ਸੰਗਤ ਦੇ ਕਰਾਂਗੇ ਦਰਸ਼ਨ। ਸਾਧ ਸੰਗਤ ਜੀ ਆਹ ਰਸਤੇ ਤੇ ਬੜੇ ਖਰਾਬ ਨੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹੋ, ਸੜਕਾਂ ਟੁੱਟ ਗਈਆਂ ਪਾਣੀ ਨਾਲ, ਇਹ ਰਸਤੇ ਭਾਵੇਂ ਖਰਾਬ ਨੇ ਪਰ ਦਰਗਾਹ ਦੇ ਰਸਤੇ ਅੱਜ ਤੁਸੀਂ ਸਾਫ਼ ਕਰ ਲੈਣੇ।

अपनी खलकत दी इन्नी वड्याई नहीं कीती जिन्नी वड्याई गुरु गोबिंद सिंह महाराज जी ने कीती। मैं रहा इथों तक कहता खालसा मेरो रूप है खास, खालसे मैं हूं करो निवास। किसी ने नहीं किया मेरा रूप अपनी खलकत। हकीकत उदासी संप्रदाय तुसी सुनिया होगा, उदासी संप्रदाय इहदे विच भाई प्रेम दास होए ने जिन्हां ने आनंदपुर साहब अमृत छक के ते भाई प्रेम सिंह सजे ने ते चार पांच दिन इन्हां नूं हो गए सी आनंदपुर साहब रहिंदे आ ते गुरु गोबिंद सिंह महाराज सच्चे पातशाह ने एक दिन आख्या के भाई प्रेम सिंह अपने घर जाओ किरत करो। कितने दिन हो गए ने घर जाओ किरत करो। जिस बोली च बचन लिखे ने भाई प्रेम सिंह जी दे अगों बचन सी कहिंदा सतगुरु यहां तो आपके रोज दर्शन पावता हूं, अपने शहर जाकर घर जाकर आपके दर्शन की इच्छा हुई थे, कैसे दर्शन करूंगा। इस बोली की लिखा खड़े खड़े गुरु गोबिंद सिंह महाराज जी कहते हैं भाई प्रेम सिंह घर जाओ किरत करो, जदों साडे दर्शना की इच्छा होवे किसे पांच अमृतधारी गुरसिखां दे दर्शन कर लेने उन्हां विच्चों तैनू मेरे दर्शन होणगे। आखो सतनाम। हुण किसे बंदे नू कोई गल करो ना ते ओह अगों सिर ला देवे जां हथ जोड़ देवे जां सत वचन कवे ते इंज लगदा तसली हो गई, उहने ना सिर लाया ना हथ जोड़े, खड़ा उसे च हथ जोड़ के। गुरु गोबिंद सिंह जी कहते बोलदा नहीं, बड़ा निमाणे होके कहता सतगुरु आप जी दे बचन सत ने कि पांच अमृतधारी गुरसिखां दे दर्शन विचों तुहाडे दर्शन होणगे, पर सतगुरु जे पांच मिले ही ना ये पांच लभणियां। ये पढ़ो इतिहास। गुरु गोबिंद सिंह जी कहते भाई प्रेम सिंह किसे एक अमृतधारी गुरसिख दे दर्शन करने ही भावना नाल तेनू उहदे विचों मेरे दर्शन होणगे। कहिंदे उत्थे ही उहदा हथ उत्थे ही सिर उत्थे ही शरीर हिल जुल नहीं। सतगुरु दूजी वारी कहिंदे बोलदा नहीं, कहिंदा सतगुरु आप जी दे वचन सत ने सत ने, पर एहो जा समा बन जे सतगुरु एक भी ना मिले, एक भी ना मिले महाराज जी। हुण अगली गल किड्डी वड्डी कहती। गुरु गोबिंद सिंह कहिंदे भाई प्रेम सिंह अगर एक भी ना मिले तू खुद केसां सने शनान करके नितनेम करके सिमरन करके तैयार वर तैयार होके दर्पण में, दर्पण शीशे नूं कहिंदे तैयार वर तैयार होके दर्पण पे अपना मुख देख लेना, तैनू अपने मुख चों ही मेरे दर्शन आउणगे। आखो सतनाम। इन्नी वड्याई किसे नहीं दित्ती। खालसा मेरो रूप है खास। खालसे मैं हूं करो निवास। असी कोई पैरा लिखण लगी है फिर थले फुल स्टॉप पा देने या दो लीकां पा देने भी यह पैरा खत्म हो गया। तुसी कलगीधर पातशाह जी नूं पुछो महाराज जी जिनी कु वड्याई तुसी करनी सी बस फुल स्टॉप लाता लकीरां पाती हैं एंड। कहिंदे नहीं मैं अगे चलांगा। अगे जाके की कहिंदे खालसा मेरो मुख है अंगा।
ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਹੋ ਸਦ ਸਦ ਸੰਗਾ। ਜੇ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਸੁੱਚਾ ਅੰਮ੍ਰਿਤ ਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾ ਛਕਾਓ। ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰ ਪਹੁੰਚੇਗੀ ਮੈਨੂੰ ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ ਖਾਲਸਾ ਮੇਰੋ ਮੁੱਖ ਹੈ ਅੰਗਾ ਇਹ ਮੇਰਾ ਅੰਗ ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ ਲਕੀਰਾਂ ਪਾਤੀਆਂ ਐਂਡ ਜਾਂ ਹੋਰ ਅੱਗੇ ਕਹਿੰਦੇ ਨਹੀਂ ਹੋਰ ਅੱਗੇ ਜਾਣਾ ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ ਪਿੰਡ ਕਹਿੰਦੇ ਪਿੰਡੇ ਨੂੰ ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ ਕਹਿੰਦੇ ਖਾਲਸਾ ਮੇਰਾ ਸਰੀਰ ਏ ਖਾਲਸਾ ਮੇਰੇ ਪ੍ਰਾਣ ਨੇ ਖਾਲਸਾ ਮੇਰੋ ਪਿੰਡ ਪੁਰਾਣ ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ ਕਹਿੰਦੇ ਨਹੀਂ ਹੋਰ ਅੱਗੇ ਖਾਲਸਾ ਮੇਰੋ ਸੱਜਣ ਸੂਰਾ ਹੁਣ ਹੱਦ ਹੋ ਗਈ ਏ ਖਾਲਸਾ ਮੇਰੋ ਸਤਿਗੁਰੂ ਸੂਰਾ ਆਖੋ ਸਤਨਾਮ ਇੰਨੀ ਵਡਿਆਈ। ਖਾਲਸੇ ਦਾ ਜਨਮ ਦਿਹਾੜਾ ਲੰਘਿਆ ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ ਖਾਲਸਾ ਸੋ ਨਿਰਧਨ ਕੋ ਪਾਲੇ ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ ਅੱਜ ਇੱਕ ਤਰ੍ਹਾਂ ਦਾ ਅਗਲੀ ਵਾਰੀ ਦੂਸਰੀ ਤਰ੍ਹਾਂ ਦਾ ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿਨ੍ਹਾਂ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ ਖਾਲਸਾ ਕੌਣ ਏ ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ ਤੁਸੀਂ ਕਿਹਨੂੰ ਮੰਨਦੇ ਹੋ ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ ਮੁਬਾਰਕ ਇੱਕ ਵਾਰੀ ਫਿਰ ਅਰਦਾਸ ਪੜ੍ਹ ਰਿਹਾ ਜ਼ਰੂਰ।

ਨਿਸ਼ਾਨੀਆਂ ਬੇਅੰਤ ਨੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

अत गरीब कोई विधवा ओदे बच्चे दी पढ़ाई दा साधन तुसी दसांद विच्चों बनदे हो ये भी गुरु नूं पहुंचदा आखो सतनाम किसे गुरुद्वारे लई दियो वो भी गुरु तरन तारण गए सी 101 अखंड पाठ संत रात दी हाजरी सी अजे 20 मिनट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदिआं होइआं सेवा कीती ते चेहरे ते वैराग इन्ना दास ने नोट कीता कि ओदी अख दी पलक वी जिहड़ी ना किन्ना किन्ना चिर झपकदी नहीं सी जिहनूं कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च वी टिकाओ सी टिकाओ आम बंदे अंदर घबराहट हुंदी घबराहट कृपा हो जाए कि किनका टिक जाए किनका ही टिक जाए पढ़ते ना समरी साहब किनका एक जिस जीव सावे ताकि मेहमा कि क्या करो किनका ही नाम होता टिक जाए अडोल अवस्था मिलती मैं की दसना तुम कल की गल के परसों की एक बच्ची मैं 15 महीने की हुई 15 नहीं कोई 1.5 साल की हुई साडा मुंडा कहिंदा उन्हूं खिडाण डिया सी कहिंदा इहदियां अखां नूं वेखो इह किन्ना किन्ना चिर पलक झपकदी नहीं मैं वाकई उह बच्ची वल वेख्या 1.5 साल की उम्र ते किन्ना किन्ना चिर ना ऐ शेर अख नाल मैं कि इह वी पिछले जन्म दी कोई आखो सतनाम पौड़ी चढ़ी बख्शिश तरन तारन इस तरह दर्शन होए ते फिर नाल दे मैनू सांझियां कहण लगे कहिंदे 6 साल बाबा खड़क सिंह जी नाल रहे ग्रिस्ती नाल निभाई दास ने कहता मैं कोई बचन सुनाओ महापुरुषां दा फिर उन्हां बचन सुनाया कहिंदे कि बाबा खड़क सिंह जी एक दिन मैनूं कहण लगे ओए पालकी बननी सोने दे छत्र झुलणे ने वोटी दीआं वालियां लैके आई एक जोड़ी कहिंदा मैं उदों घर जावां मन इहो ही कहे पता नहीं देंदी कि नहीं कलेश ना बह जाए हर तरह दा हुंदा शरीर कई वारी ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ ਕਹਿੰਦਾ ਮੈਂ ਘਰੀ ਕਿਹਾ ਵੀ ਤੂੰ ਆ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਵੀ ਆ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚੱਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਇਹਦੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਜੋ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆ ਹਲਕਾ ਲਿਆ ਕਮਾਈ ਜ਼ਿੰਦਗੀ ਲਾਤੀ ਲਿਖੇ
ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ। ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰ ਲਏ? ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜੋਂ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਡੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਕੋਈ ਫੌਜ ਦਾ ਸੀ ਕਰਨ ਲੱਗੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਹੈ। ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਣ ਦੇਵੇ ਨਾ ਅੱਗੇ ਨੂੰ। ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ, ਬੜੀ ਦਲੇਰ ਸੀ ਉਹ ਸਤਨਾਮ ਪਿਆਰੇ। ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ, ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨਹੀਂ ਕਿਤੇ ਵੀ ਤਾਂ ਇੱਧਰ ਆਏ ਆ। ਇੱਧਰ ਫਿਰ ਇਹੋ ਜਿਹੇ ਆਏ ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰਿਓ, ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਝ ਛੱਡ ਦਿੱਤਾ। ਐਸੇ ਗੁਰ ਕੋ ਬਲ ਬਲ ਜਾਈਏ।

ਜਿਸ ਨੇ ਖੋਜਿਆ ਓਹਨੂੰ ਮਾਲਕ ਮਾਲਕ ਲੱਭਾ ਹੈ, ਤੇ ਜਿਸ ਸਿੱਖ ਨੇ ਮਨ ਜੋੜ ਕੇ ਬੇਨਤੀ ਕੀਤੀ ਹੈ ਓਹਦੀ ਅਰਦਾਸ ਜ਼ਰੂਰ ਸੁਣੀ ਹੈ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ, ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ, ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋ

ਹੈ ਬੁਲਾ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ, ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਹਾਂ।

ਦਾ ਸੌਦਾ ਕਰਿਆ ਜੀ, ਅਵਲ ਤਾਂ 20 ਦੇ, 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆਇਆ ਜੀ। ਤੁਰ ਪਏ ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ, ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਇੰ ਦੀ ਬੰਦਗੀ ਕਰਨ ਵਾਲੇ ਹਨ, ਬਾਲਿਆ ਆ ਇਨ੍ਹਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਹਜ਼ੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ। ਆਖੋ ਸਹੀ ਵਾਹਿਗੁਰੂ, ਆ ਤਾਂ ਸਹੀ ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ, ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ, ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਨ੍ਹਾਂ ਸਾਧੂਆਂ ਨੂੰ ਪੁੱਛਦੇ, ਨੇਤਰ ਖੋਲੇ, ਪ੍ਰਸ਼ਾਦ ਪਾਣੀ? ਹਾਂ, ਇਨ੍ਹਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ, 3 ਦਿਨ। ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ ਬਾਲਿਆ, ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ, ਤੇ ਇਨ੍ਹਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂਦੀ, ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ, ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਉਂਦੇ, ਪ੍ਰਸ਼ਾਦ ਚੁਕਾਇਆ। ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸਨੇ ਵੇਖਿਆ ਤੇ ਰਹਿ ਨਹੀਂ ਸਕਿਆ, ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕਾ ਇਹਦੇ ਚਰਨਾਂ ਤੇ ਢਹਿ ਪਏ ਹੋ? ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ, ਹਜ਼ੂਰ ਵਿਦਾ ਹੋਏ, ਬਾਲਿਆ ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਵਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ, ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ ਨਾਨਕ ਕਿੱਥੇ ਹੈ? ਭਾਈ ਬਾਲਾ ਨਹੀਂ ਬੋਲਿਆ, ਬਈ ਬੋਲ ਤਾਂ ਸਹੀ, 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25? ਦੱਸ। ਤੋ ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ, ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾ

ਬੇਬੇ ਨਾਨਕੀ ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ, ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ, ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਲਿਖਾ ਕੇ ਬੈਠੇ। ਜਾਂਦਿਆਂ ਸਾਰੀ ਬਾਹੋਂ ਫੜ ਲਏ, ਖੜਾ ਕਰ ਲਏ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ। ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀਂ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ, ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵੱਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ, ਕੀ ਤੱਕਿਆ ਮੇਰੇ ਨਨਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਗੁਰੂ ਨਾਨਕ ਦਾ ਦੀਵਾਨਾ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨਾ, ਮੰਗਣਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਤੇ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਤੇ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ। ਖੋ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬਲਾਰ ਉੱਠ ਕੇ ਖੜਾ ਹੋ ਗਿਆ। ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲੌਂਦੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਨੇੜੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ। ਅਦਬ ਨਾਲ ਰੱਤ ਉੱਠੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨਹੀਂ ਦੋ ਨਹੀਂ ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ, ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲ ਪੁੱਛੋ। ਵੇਖਣਾ ਨਾਨਕੀ ਪੂਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰੂ ਮਾਸੀ ਲੰਘ ਗਈ ਗੁਰੂ ਨਾਨਕ ਆਏ। ਫਿਰ ਮੈਂ ਆਪਣੇ ਹੱਥੀ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਪੂਰੂ ਮਾਸੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ ਚੋਲੇ ਪਾਉਣਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਕਿਹਨਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ ਅੱਜ ਬੇਬੇ ਨਾਨਕ ਸਾਰੀ ਦੁਨੀਆਂ ਸੁੱਤੀ ਹੈ ਬੇਬੇ ਜਾਗ ਰਹੀ ਹੈ ਕੋਠੇ ਤੇ ਚੜ ਗਈ ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ ਦੂਰ ਦੂਰ ਵੇਖਦੀ ਹੈ ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ ਫਿਰ ਰੋ ਪੈਂਦੀ ਹੈ ਅੱਖਾਂ ਵਿਚੋਂ ਪਾਣੀ ਸਾਵਣ ਪਾਦੋ ਦੀਆਂ ਝੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰਿਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪਿਛਲੇ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ ਤੇਰੇ ਬੇਬੇ ਨੇ ਅਰਦਾਸ ਕੀਤੀ ਹੈ।

ماحول دھار بارش شروع ہو گئی. بابا جی برادر لگا کے اڑول بیٹھے, آسے پاسے پانی پانی ہو گیا, پر سنگت بھی جڑی ہے. تو رائے بہادر نرائن سنگھ جی راوا سوامی خیالہ دے سن کون بیٹھے سن؟ بابا جی دے سنگی سر ہرچند سنگھ جی کمشنر صاحب. رائے بہادر نرائن سنگھ نے کہا ہرچند سنگھ اے رب بیٹھا ہے, آخو سری بھائی اے رب بیٹھا ہے, اے رب بیٹھا ہے. کیوں؟ جیڑا رب دی رجا وچ آ گیا وہ رب ہے, آخو سری واہ اے رب بیٹھا. پیاری سات سنگت بارش ہوئی کھڑو گئی, سمے سر کیرتن دی سماپتی ہوئی. بابا جی دے اٹھے سارے بستر پانی دے نال چوبا چوب اندر چلے گئے. سنگت اپنے اپنے گھراں نوں بابا جی نے بلایا. ہرچند سنگھ کمشنر صاحب اندر گئے, بابا جی نالے ٹہلدے نالے مسکراندے ہیں, تے نالے کیا ہرچند سیاں جی پادشاہ. بابا جی کہنے لگے اج سورے اندر نے اپنا پورا زور لایا ہے بھی انہاں نوں گرو نانک دے چرناں تو توڑیے. آکھو سری بھائی اندر نے اج پورا زور لگایا ہے. تے بابا جی کہنے لگے ہرچند سیاں جنہاں دا من گرو نانک نال جڑ گیا ہے اے اندر کی کر سکدا ہے؟ آکھو سری بھائی جنہاں دا من گرو نانک نال جڑ گیا اندر نہیں توڑ سکدا. تو سچ مچ اج تا بھی من گرو نانک نال جڑے آ خوشری بھائی. جو اس رات دے سمے بارش ہو رہی ہے تو آپ اتے آ کے جڑے ہو پیاری سات سنگت تے گرو نانک دی یاد تے اج پورنماشی دا سماگم. اج درشن کیتے ہیں پورنماشی دا, نام لے دے ہیں من نانک سر چلا جا خوشری بھائی. اج جتھے بےنت سنگت جڑی بےنت سنگت وی پورنماشی ہے, بےنت سنگت دوروں دوروں دلی ڈیرا دون ہور دوروں دوروں سنگت امرتسر تو پہنچی تے میرے تن گرو نانک کی یاد جڑی. تو آو پیاری سات سنگت داس اوتھے تا نہیں پہنچ سکتا, اتوں تو آ گیا مانک دے حکم انسار, پر اج ایتھے درشن کر کے بھی نانک صاحب دے درشن ہو گیا. آخو سری بھائی تسی سارے جڑے ہو تن ہو آپ, پر اے تنتا یوگ سانو کس نے بنایا ہے؟ پیار نال آخو تن گرو جگت جلندے نو ٹھنڈ پاؤن والے میرے بابے نے اج مہر کر کے تانو بھائی اپنے چرناں نال جوڑ لے جڑے ہو. تہاڈا جڑنا سفلا جتنا سما جڑے مبارک ہے تہاڈا جڑنا, پن ود گئے گرو دیاں میراں پراپت کر کے اپنا جیون سفلا کیتا ہے. تو آؤ پیاری سات سنگت ہن کیرتن دی سماپتی کردا ہاں. رائے بلار تے گرو تٹھا ہے درشن ہوئے پھر پیار چاہ کے پڑھدا ہے کی ہاں کیا سلاہی کرم جنت وڈی تیری وڈیا داتا بھی وڈا اودیاں وڈیائیاں بھی وڈی. تو آؤ پیاری سات سنگت ہن ہن گرو پیارے سردار کرتار سنگھ جی سربت پروار جنہاں نو بھائی بابا جی مہاپرشاں دی سنگت ہوئی تے ملیا کی گرو نانک دا پیار. آخو سری بھائی او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے. جتھے گرو دی سیوا ہے بھائی اوتھے کسے چیز دی کمی. تو اے میر ہے گرو دی پیاری ساز سنگت کس طرح من پیارے جڑے ہے اور اتھے کوئی سوارتھ نہیں ہے. نرال گرو نانک دا پیار گرو نانک نال جڑنا آپ جڑے ہیں تے اج انہاں دے ادم دے صدقے آپا سارے جڑے بیٹھے ہیں. آخو سری واہ ارداس کریے داتا جی اسی طرح سدا واسطے جڑو سدا واسطے جوڑی رکھو. پھول ڈالی نال لگا سونا لگتا ہے, کوڑا اگ وچ پیا ہویا چمکیلا ہے ایدے اندر روشنی ہے, پانی ندی وچ نرمل ہے. اسی طرح اے من بھائی گرو نال بانی نال سمرن نال مہاپرشاں دے بچنا نال جڑے ہوئے نرمل ہے. آخو سری واہ جڑے رہاں گے
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾਂ, ਗੁਰੂ ਅੰਗ ਸੰਗ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਲੋਕ ਸੁਖੀ, ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਹਾਂ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਉਹਨਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਵਮਾਸ਼ੀ ਦਾ ਬਾਬਿਆਂ ਦੇ ਛਾੜ ਤੇ ਜਾਈਦਾ ਹੈ, ਪੂਰਵਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ, ਸਤ ਵਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਨਮਾਸ਼ੀ ਆਈ, ਪੋਹ ਦਾ ਮਹੀਨਾ ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਉਹ ਪੂਰਨਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ। ਬੜੀ ਠੰਡ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵੀ ਤੁਰਦੇ ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਗੇਰੀਆਂ ਲੱਗੀਆਂ ਪਈਆਂ। ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਤੀ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ, ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਪਾ ਕੇ ਆਏ ਤਪਸਵੀ, ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ, ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ, ਤਾਂ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਆ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ। ਨਿਮਰਤਾ, ਸੇਵਾ, ਗਰੀਬੀ, ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ? ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤਰੀ ਦੇ ਗਰੀਬੀ ਆ। ਸੇਵਾ ਕਰਕੇ, ਸਭ ਕੁਝ ਕਰਕੇ ਭਾਈ, ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ, ਬਾਬਾ ਜੀ ਬਚਤ ਕਰਦੇ ਸਨ, ਕਿਸੇ ਨੇ ਹਉਮਾ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਹ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤ ਲੈ ਲਓ, ਸਮਝੀ? ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਗਾਣਾ ਕੱਢ ਕੇ ਫਤਿਹ ਗਜਾਈਏ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ ਪਿਆਰ ਨਾਲ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਤੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ ਹੈ। ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ। ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਓ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ ਨੂੰ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ ਉਸਦੀ ਵੀ ਗਲੇ ਦੀ ਘੰਡੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਣਿਆ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ ਹੋਵੇ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿਣਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬਲੀ ਬਣਿਆ ਫਿਰਨਾ ਆਪਣੇ ਆਪ ਨੂੰ, ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ ਮਹਾਰਾਜ, ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, 3 ਦਿਨ ਗੁਜ਼ਰੇ, ਗੁਜ਼ਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਿਆ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ,
ਤੇ ਅੱਖਾਂ ਚ ਆਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ। ਮੌਤ ਨੂੰ ਡੀਕਣ ਲੱਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ। 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਪੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨੇ ਵਾਕ ਜੇ ਕਹਿ ਦਿੱਤੇ ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜਿਹੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿਚ ਫੜ ਕੇ ਗੁਰੂ ਮਹਾਰਾਜ ਦੀ ਹਜੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ। ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ, ਤੂੰ ਬਚ ਗਿਆ। ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਵੀ ਮੌਤ ਹੋ ਜਾਣੀ ਹੈ, ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ। ਪਰ ਮੌਤ ਦੇ ਡਰ ਨੇ ਮੈਨੂੰ ਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ ਮਹਾਰਾਜ, ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ। ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ, ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ। ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ, ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨਵਾਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, ਇਹ 7 ਹੀ ਦਿਨ ਨੇ, 8ਵਾਂ ਦਿਨ ਹੀ ਕੋਈ ਨਹੀਂ। ਇਹਨਾਂ 7 ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, 7 ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ। ਮਹਾਰਾਜ, ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ, ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ, ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ, ਮਨਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ, ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨਵਾਜ, ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ, ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ, ਮੌਤ ਹੈ, ਤੇ ਫਿਰ ਇਨਸਾਨ ਭੁੱਲ ਨਹੀਂ ਕਰ ਸਕਦਾ, ਗੁਨਾਹ ਨਹੀਂ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ, ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ, ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚਾਹ ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ।
ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਹ ਗੁਬਲਦੀ ਪਈ ਆ, ਉਸ ਦੇ ਵਿੱਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ ਮੈਨੂੰ ਦੇਗ ਵਿਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ, ਪਰ ਵਿਚ ਬੈਠਿਆਂ ਹੋਇਆਂ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਵੱਲ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ, ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ, ਗੁਰੂ ਗੋਬਿੰਦ ਸਿੰਘ ਜੀ ਦਾ

ਬਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਰ ਨਾਨਕ ਕਸਮ ਜਾਏ ਨਾਰੇ।

ਨੂੰ ਫਿਰ ਕੁਝ ਮੰਗਣ ਦੀ ਲੋੜ ਨਹੀਂ ਰਹੀ। ਉਹ ਦਾਤਾਂ ਵੰਡਣ ਵਾਲੇ ਹੋ ਗਏ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ। ਨੌ ਪ੍ਰਕਾਰ ਦੀ ਭਗਤੀ ਦੱਸੀ ਹੈ ਔਰ ਸਾਰੀਆਂ ਭਗਤੀਆਂ ਵਿੱਚੋਂ ਉੱਤਮ ਭਗਤੀ ਹੈ ਕਲਯੁਗ ਦੇ ਵਿੱਚ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਜੁਗੋ ਜੁਗ ਅਟਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਭਗਤੀਆਂ ਵਿੱਚੋਂ ਪ੍ਰਧਾਨ ਭਗਤੀ ਹੈ। ਜਪਾਂ ਸਿਰ ਜਪ ਹੈ, ਤਪਾਂ ਸਿਰ ਤਪ ਹੈ, ਕਰਮਨ ਸਿਰ ਕਰਮ ਹੈ। ਜੋ ਸਤ ਸੰਗਤ ਵਿੱਚ ਬਹਿ ਕੇ ਕੀਰਤਨ ਦੀ ਸਮਾਧੀ ਲਾ ਕੇ ਜਪਣਾ ਸ੍ਰੀ ਵਾਹਿਗੁਰੂ ਉੱਤਮ ਭਗਤੀ ਹੈ, ਕੀਰਤਨ ਦੀ ਭਗਤੀ। ਆਖਿਆ ਜਿਨ੍ਹਾਂ ਨੇ ਕੀਰਤਨ ਵਿੱਚ ਸਮਾਧੀ ਜੋੜ ਲਈ, ਮਨ ਜੋੜ ਲਿਆ, ਉਹ ਆਪ ਹੀ ਨਹੀਂ ਤਰੇ, ਆਪ ਤਰੇ ਸਗਲੇ ਕੁਲ ਤਾਰੇ। ਸਾਰੀਆਂ ਕੁਲਾਂ ਉਹਨਾਂ ਦੀਆਂ ਤਰ ਗਈਆਂ। ਹਰ ਦਰਗਹਿ ਪਤ ਸਿਉਂ ਜਾਏਂਦਾ। ਸੰਸਾਰ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਤੇ ਦਰਗਾਹ ਵਿੱਚ ਵੀ ਫਿਰ ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸਭ ਦੇਉ। ਉਹ ਆਦਰਨੀਏ ਹੋ ਗਏ ਭਾਈ ਜਿਨ੍ਹਾਂ ਨੇ ਗੁਰੂ ਕੋਲੋਂ ਸਿਫਤ

ਨਾਲ ਪੈ ਗਈ, ਮਾਲਕ ਦੇ ਗੁਣਾਂ ਨਾਲ ਪੈ ਗਏ, ਉਹਨਾਂ ਦੇ ਫਿਰ ਜੀਵਨ ਬਣ ਗਈ ਗੁਰੂ ਕੀ ਬਾਣੀ, ਜੀਵਨ ਬਣ ਗਿਆ ਨਾਮ ਦਾ ਆਧਾਰ। ਕਬੀਰ ਜੀ ਘਰ ਬਾਰ ਤਿਆਗ ਬੈਠੇ, ਕਾਰ ਵਿਹਾਰ ਛੱਡ ਦਿੱਤੇ ਮਹਾਰਾਜ। ਕਾਰ ਵਿਹਾਰ ਕਿਉਂ ਛੱਡਿਆ ਜੇ? ਕਿਉਂਕਿ ਆਪ ਖੱਡੀ ਤੇ ਕੱਪੜਾ ਬੁਣਿਆ ਕਰਦੇ ਸਨ, ਜੁਲਾਏ ਸਨ, ਤੇ ਕਹਿਣ ਲੱਗੇ ਜਦੋਂ ਤਾਗਾ ਟੁੱਟਦਾ ਤਾਂ ਨਲਕੀ ਵਿੱਚ ਪਾ ਕੇ ਮੂੰਹ ਦੇ ਨਾਲ ਖਿੱਚਣਾ ਪੈਂਦਾ ਉਸ ਤਾਗੇ ਨੂੰ, ਤੇ ਉਹ ਸ਼ਵਾਸ ਮੇਰਾ ਬਿਨਾਂ ਜਪਣ ਦੇ ਵਿਅਰਥ ਚਲਾ ਜਾਂਦਾ, ਤੇ ਜਿਹੜਾ ਸ਼ਵਾਸ ਬਿਨਾਂ ਜਪਣ ਦੇ ਮੇਰਾ ਜਾਂਦਾ ਤਾਂ ਮੇਰੀ ਮੌਤ ਹੋ ਜਾਂਦੀ ਹੈ। ਉਚਾਰਨ ਕਰੋ ਸ੍ਰੀ। ਇਸ ਲਈ ਹੇ ਨਿਰੰਕਾਰ, ਐਸੀ ਘੜੀ ਨਾ ਮੇਰੇ ਜੀਵਨ ਵਿੱਚ ਲਿਆਈ ਕਿ ਜਦੋਂ ਤੇਰੀ ਸਿਫਤ ਸਲਾਹ ਮੈਨੂੰ ਭੁੱਲ ਜਾਵੇ, ਕਿਉਂਕਿ ਤੂੰ ਵਿਸਰੇ ਤਾਂ ਸਭ ਕੋਈ ਲਾਗੂ, ਨਾਮ ਵਿਸਰ ਗਿਆ ਤੇ ਫਿਰ ਸਭ ਕੁਛ ਲਾਗੂ ਹੈ। ਸਾਰੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਆ ਕੇ ਲਾਗੂ ਹੋ ਜਾਂਦੀਆਂ ਹਨ, ਘੇਰ ਲੈਂਦੀਆਂ ਹਨ ਮਨੁੱਖ ਨੂੰ ਜਦੋਂ ਨਾਮ ਵਿਸਰ ਜਾਏ।

ਉਹਨਾਂ ਨੇ ਨਾਮ ਦਾ ਆਸਰਾ ਲੈ ਲਿਆ। ਫਿਰ ਗੁਰੂ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ। ਜੇ ਨਾਮ ਜਪ ਕੇ ਸੰਸਾਰ ਵਿੱਚ ਗੁਰੂ ਸਹਾਇਤਾ ਨਹੀਂ ਕਰੇਗਾ ਤਾਂ ਫਿਰ ਦਰਗਾਹ ਵਿੱਚ ਕੌਣ ਕਰੇਗਾ ਬਈ? ਕਸ਼ਮੀਰ ਦੇ ਰਹਿਣ ਵਾਲੇ ਸੰਤ ਮਾਧੋ ਦਾਸ ਜੀ ਹੋਏ ਹਨ, ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ, ਨਾਮ ਦੀ ਦਾਤ ਪ੍ਰਾਪਤ ਕਰਕੇ ਆਪ ਕਸ਼ਮੀਰ ਵਿਖੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹੇ ਔਰ ਐਸੀ ਮਿੱਠੀ ਕਥਾ ਕਰਦੇ ਸੀ, ਏਦਾਂ ਮਨ ਜੋੜਦੇ ਸੀ ਲੋਕਾਂ ਦਾ ਸੰਗਤਾਂ ਦਾ ਕਿ ਰਾਤ ਨੂੰ ਦੋ ਦੋ ਵੱਜ ਜਾਣੇ, ਆਪ ਦਾ ਮਨ ਵੀ ਜੁੜਿਆ ਰਹਿਣਾ ਤੇ ਸੰਗਤ ਵੀ ਇੰਜ ਜੁੜੀ ਰਹਿਣੀ ਜਿਵੇਂ ਕੋਈ ਸਾਹ ਹੀ ਨਹੀਂ ਲੈ ਰਿਹਾ। ਪ੍ਰਭੂ ਦੀ ਨੇਤ ਐਸੀ ਹੋਈ ਕਿਉਂਕਿ ਉਸਨੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਣੀ ਹੈ, ਕੋਈ ਨਾ ਕੋਈ ਵਿਉਂਤ ਬਣ ਜਾਂਦੀ ਹੈ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਉਸ ਸ਼ਹਿਰ ਵਿੱਚ, ਕਸ਼ਮੀਰ ਸ਼ਹਿਰ ਵਿੱਚ ਚੋਰੀ ਹੋ ਗਈ ਤੇ ਜਿਨ੍ਹਾਂ ਦੀ ਚੋਰੀ ਹੋਈ ਸੀ ਉਹ ਮਿਲ ਨਾ ਸਕੀ ਰਾਜੇ ਅੱਗੇ। ਉਹਨਾਂ ਨੇ ਫਰਿਆਦ ਕੀਤੀ, ਮਹਾਰਾਜ ਲੋਕੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਆ ਤੇ ਪਤਾ ਕੋਈ ਨਹੀਂ ਲੱਗਦਾ ਬਈ ਚੋਰ ਕਿਹੜਾ ਤੇ ਸਾਧ ਕਿਹੜਾ। ਤਾਂ ਰਾਜੇ ਨੇ ਐਲਾਨ ਕਰ ਦਿੱਤਾ, ਬਈ ਜੋ 11 ਵਜੇ ਤੋਂ ਬਾਅਦ ਕੋਈ ਜਾਗੇਗਾ, ਸ਼ਹਿਰ ਵਿੱਚ ਫਿਰੇਗਾ, ਉਸ ਨੂੰ ਮੌਤ ਦਾ ਦੰਡ ਦਿੱਤਾ ਜਾਏਗਾ, ਮੌਤ ਦੇ ਘਾਟ ਉਤਾਰਿਆ ਜਾਏਗਾ। ਤਾਂ ਭਾਈ ਮਾਧੋ ਦਾਸ ਜੀ ਦੀਆਂ ਸੰਗਤਾਂ ਬੇਨਤੀ ਕਰਨ ਲੱਗੀਆਂ, ਮਹਾਰਾਜ ਕਿਰਪਾ ਕਰੋ, ਹੁਣ ਕਥਾ ਦਾ ਟਾਈਮ ਬਦਲੋ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਭੋਗ ਪਾ ਦਿਆ ਕਰੋ ਤਾਂ ਕਿ ਸੰਗਤ ਆਪਣੇ ਘਰੋਂ ਘਰੀ ਪਹੁੰਚ ਸਕੇ। ਇੱਕ ਵੇਰਾ ਐਸਾ ਕੋਈ ਬਚਨ ਚੱਲਿਆ, ਸਾਖੀ ਚੱਲੀ ਕਿ ਲੇਟ ਹੋ ਗਏ ਕਥਾ ਕਰਦਿਆਂ ਸੰਤ ਮਾਧੋ ਦਾਸ ਜੀ। ਸੰਗਤਾਂ ਵਿੱਚੋਂ ਕੋਈ ਇੱਕ ਦੋ ਬੰਦੇ ਉੱਠੇ, ਹੋਰ ਫਿਰ ਉਹਨਾਂ ਨੂੰ ਵੇਖ ਕੇ 10 ਬੰਦੇ ਉੱਠ ਗਏ। ਇੱਕ ਨੌਜਵਾਨ ਬੱਚਾ ਜੋ ਸਦਾ ਕਥਾ ਤੋਂ ਬਾਅਦ ਮਹਾਂਪੁਰਖਾਂ ਦੀ ਆਗਿਆ ਲੈ ਕੇ ਜਾਇਆ ਕਰਦਾ ਸੀ, ਸਾਰੀ ਸੰਗਤ ਉੱਠ ਗਈ ਪਰ ਉਹ ਬੈਠਾ ਰਿਹਾ। ਕਥਾ ਦੀ ਸਮਾਪਤੀ ਹੋਈ, ਮਹਾਂਪੁਰਖਾਂ ਪਾਸੋਂ ਆਗਿਆ ਲੈ ਕੇ ਜਾ ਰਿਹਾ ਸੀ ਘਰ ਵੱਲ ਤੇ ਸਿਪਾਹੀਆਂ ਨੇ ਪਕੜ ਲਿਆ, ਬਈ ਤੂੰ ਹੁਕਮ ਅਦੂਲੀ ਕੀਤੀ ਹੈ, ਤੂੰ ਦੰਡ ਦੇ ਲਾਇਕ ਹੈ। ਉਹਨਾਂ ਨੇ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ। ਦਿਨ ਚੜਿਆ, ਰਾਜੇ ਦੇ ਪੇਸ਼ ਕੀਤਾ, ਮਹਾਰਾਜ ਇਸਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਇਹ ਦੰਡ ਦੇ ਲਾਇਕ ਹੈ। ਕਿਉਂ ਭਾਈ, ਕੋਈ ਤੇਰਾ ਪਰਿਵਾਰ, ਕੋਈ ਮਾਤਾ ਪਿਤਾ ਹੈ? ਹਾਂ ਮਹਾਰਾਜ ਹੈ। ਰਾਜੇ ਨੇ ਘਰ ਵਾਲਿਆਂ ਨੂੰ ਬੁਲਾਇਆ, ਭਾਈ ਇਸਨੇ ਹੁਕਮ ਅਦੂਲੀ ਕੀਤੀ ਹੈ, ਇਹਨੂੰ ਮੌਤ ਦੀ ਸਜ਼ਾ ਦੇਣ ਲੱਗਿਆਂ ਕੋਈ ਇਤਰਾਜ਼ ਤਾਂ ਨਹੀਂ? ਘਰ ਵਾਲੇ ਕਹਿਣ ਲੱਗੇ, ਇਹ ਤਾਂ ਅੱਗੇ ਵੀ ਘਰ ਕੋਈ ਨਹੀਂ ਆਉਂਦਾ, ਜਦੋਂ ਮਰਜ਼ੀ ਹੈ ਚਲਾ ਜਾਂਦਾ ਸਤਸੰਗ ਵਿੱਚ, ਉੱਥੇ ਪਤਾ ਨਹੀਂ ਕੀ ਕਰਦਾ, ਜੋ ਮਰਜ਼ੀ ਜੇ ਕਰੋ ਇਹ ਸਾਡਾ ਕੁਝ ਨਹੀਂ ਲੱਗਦਾ। ਇਸਤਰੀ ਔਰ ਬੱਚਿਆਂ ਨੇ ਵੀ ਕੁਝ ਐਸੇ ਹੀ ਬਚਨ ਕਹੇ, ਬਈ ਇਹ ਸਾਡੇ ਤਾਂ ਕੰਮ ਆਉਂਦਾ ਨਹੀਂ, ਕਦੇ ਕੋਈ 4 ਪੈਸੇ ਕਮਾ ਕੇ ਨਹੀਂ ਲਿਆਂਦਾ। ਬੱਚੇ ਕਹਿਣ ਲੱਗੇ, ਕਦੇ ਕੋਈ ਚੀਜ਼ ਨਹੀਂ ਇਸਨੇ ਸਾਨੂੰ ਲਿਆ ਦਿੱਤੀ ਤੇ ਕਾਹਦਾ ਪਿਤਾ ਹੈ, ਜੋ ਮਰਜ਼ੀ ਜੇ ਕਰੋ। ਤੇ ਰਾਜਾ ਪੁੱਛਣ ਲੱਗਾ ਇਸ ਨੌਜਵਾਨ ਨੂੰ, ਕਿਉਂ ਬਾਈ ਕੋਈ ਤੇਰਾ ਹੋਰ ਵੀ ਰਿਸ਼ਤੇਦਾਰ ਹੈ? ਕਹਿਣ ਲੱਗਾ, ਜੀ ਸੰਤ ਮਾਧੋ ਦਾਸ ਜੀ ਹਨ। ਉਹਨਾਂ ਨੂੰ ਬੁਲਾਇਆ ਗਿਆ। ਰਾਜਾ ਕਹਿਣ ਲੱਗਾ, ਬਈ ਕਿਸਨੇ ਹੁਕਮ ਦੀ ਅਦੂਲੀ ਕੀਤੀ ਹੈ, ਮੈਂ ਮੌਤ ਦੀ ਸਜ਼ਾ ਦੇਣ ਲੱਗਾ, ਕੋਈ ਤੈਨੂੰ ਇਤਰਾਜ਼ ਤਾਂ ਨਹੀਂ? ਜੇ ਕੋਈ ਰੱਖਿਆ ਹੋ ਸਕਦੀ ਹੈ ਤਾਂ ਕਰ ਲੈ। ਤੇ ਸੰਤ ਮਾਧੋ ਦਾਸ ਜੀ ਰੱਬ ਦੇ ਰੰਗ ਵਿੱਚ ਜੁੜੇ ਹੋਏ ਕਹਿਣ ਲੱਗੇ, ਇਹਦੀ ਰੱਖਿਆ ਮੈਂ ਕੀ ਕਰਨੀ ਹੈ? ਇਹ ਜਿਹਦੀ ਕਥਾ ਸੁਣਦਾ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਸੁਣਦਾ ਰਿਹਾ, ਇਹਦੀ ਰੱਖਿਆ ਉਹ ਆਪ ਕਰੇਗਾ। ਉਚਾਰਨ ਕਰੋ ਸ੍ਰੀ।
ਰਾਜੇ ਨੇ ਸਜਾਏ ਮੌਤ ਸੁਣਾਈ, ਜਲਾਦ ਜਦੋਂ ਸੂਲੀ ਤੇ ਚੜਾਉਣ ਲੱਗੇ ਤਾਂ ਇਹ ਸੂਲੀ ਹਰੀ ਭਰੀ ਹੋ ਗਈ। ਇਹਨੂੰ ਮੌਤ ਦੇ ਘਾਟ ਨਹੀਂ ਉਤਾਰ ਸਕੇ। ਰਾਜੇ ਦਾ ਮਨ ਦਰਬ ਗਿਆ, ਕੰਬ ਗਿਆ, ਭਈ ਇਹ ਕੋਈ ਰੱਬ ਦਾ ਪਿਆਰਾ ਹੈ? ਔਰ ਸੰਤ ਮਾਧੋ ਦਾਸ ਜੀ ਵੀ ਰੱਬ ਦੇ ਪਿਆਰੇ ਹਨ, ਕਿਤੇ ਕੋਈ ਮੂੰਹ ਬਚਨ ਨਾ ਕੋਈ ਐਸਾ ਕਰ ਦੇਣ ਮੇਰੀ ਨਗਰੀ ਉਜੜ ਜਾਏ, ਮੇਰਾ ਪਰਿਵਾਰ ਹੀ ਉਜੜ ਜਾਵੇ। ਤੇ ਰਾਜਾ ਚਰਨਾਂ ਤੇ ਡਿੱਗ ਪਿਆ, ਮਾਫੀਆਂ ਮੰਗਣ ਲੱਗਾ। ਤੇ ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਭਾਈ ਆ ਮੇਰੇ ਕੋਲੋਂ ਮਾਫੀ ਮੰਗ ਰਿਹਾ, ਮਾਫੀ ਮੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ। ਜਿਸ ਗੁਰੂ ਨੇ ਰੱਖਿਆ ਕੀਤੀ ਹੈ ਨਾ, ਉਹਦਾ ਜਾ ਕੇ ਸ਼ੁਕਰਾਨਾ ਕਰ, ਧੰਨਵਾਦ ਕਰ, ਉਚਾਰਨ ਕਰੋ ਸ੍ਰੀ। ਰਾਜਾ ਕਹਿਣ ਲੱਗਾ, ਮੈਨੂੰ ਹੁਣੇ ਹੀ ਲੈ ਚੱਲੋ, ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਜਿਸ ਗੁਰੂ ਨੇ ਇੱਥੇ ਸਹਾਇਤਾ ਕੀਤੀ ਹੈ ਇਸ ਨੌਜਵਾਨ ਦੀ, ਉਹ ਕਿਉਂ ਨਾ ਦਰਗਾਹ ਵਿੱਚ ਮੇਰੀ ਸਹਾਇਤਾ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੰਤ ਮਾਧੋ ਦਾਸ ਜੀ, ਉਹ ਨੌਜਵਾਨ ਲੜਕਾ ਤੇ ਰਾਜਾ ਅਹਿਲਕਾਰਾਂ ਸਮੇਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਤਾਂ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਸਨ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ, ਸ਼ੈਲ ਪੱਥਰ ਮੇ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਤੇ ਜਦੋਂ ਸੰਤ ਮਾਧੋ ਜੀ ਦੇ ਪਾਸੋਂ ਸਾਰੀ ਗੱਲਬਾਤ ਸੁਣੀ, ਸਟੋਰੀ ਸੁਣੀ ਕਿ ਕਿਵੇਂ ਇਸ ਨੌਜਵਾਨ ਦੀ ਗੁਰੂ ਕੀ ਬਾਣੀ ਨੇ ਰੱਖਿਆ ਕੀਤੀ ਹੈ, ਔਰ ਕਿਵੇਂ ਆ ਕੇ ਸੰਗਤਾਂ ਜੁੜਦੀਆਂ ਹਨ ਸਤਸੰਗ ਵਿੱਚ, ਤਾਂ ਸਾਹਿਬ ਜੀ ਪ੍ਰਸੰਨ ਹੋ ਕੇ ਉਸ ਬਾਣੀ ਵਿੱਚ ਮਾਧੋ ਦਾਸ ਦਾ ਨਾਮ ਦਰਜ ਕਰ ਦਿੱਤਾ। ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਧੋ ਜੀ ਦੀ ਸਤ ਸੰਗਤ ਵਿੱਚ ਭਾਈ ਜੋ ਵੀ ਆ ਕੇ ਜੁੜੇਗਾ, ਉਹਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਆਪ ਸਹਾਈ ਹੋਵੇਗਾ। ਬੜੇ ਪ੍ਰਸੰਨ ਹੋਏ ਮੇਰੇ ਸਾਹਿਬ ਤੇ ਕਹਿਣ ਲੱਗੇ, ਮਾਧੋ ਦਾਸ ਮੰਗ ਕੁਝ। ਤਾਂ ਫਿਰ ਸੰਤ ਮਾਧੋ ਦਾਸ ਜੀ ਨੇ ਕੋਈ ਮਹਿਲ ਮਾੜੀਆਂ, ਧੀ ਪੁੱਤਰ ਜਾਂ ਧਨ ਦੌਲਤ ਨਹੀਂ ਮੰਗਿਆ। ਕੀ ਮੰਗ ਰਹੇ ਹਨ? ਆਓ ਅਸੀਂ ਵੀ ਸਾਰੇ ਮਿਲ

ਜਿਹਨੂੰ ਗੁਰੂ ਪੂਰਾ ਮਿਲ ਗਿਆ। ਸੰਤ ਅਤਰ ਸਿੰਘ ਮਸਤਵਾਣੇ ਵਾਲੇ ਬੈਠੇ ਸੀ ਜਵਾਨ ਚ, ਕੋਈ ਸ਼ਖਸ ਕੁਝ ਬੋਲ ਕੇ ਹਟਿਆ, ਵਿੱਚੋਂ ਕੋਈ ਦੂਸਰਾ ਬੋਲ ਪਿਆ, ਕਹਿਣ ਲੱਗਾ ਮਹਾਂਪੁਰਸ਼ੋ ਇਹਨੇ ਬੋਲਣ ਵੇਲੇ ਫਲਾਣੀ ਗਲਤੀ

ਹਰ ਵੇਲੇ ਭੁੱਲਣ ਹਾਰੇ ਉਹ ਹਰ ਵੇਲੇ ਬਖਸ਼ਣ ਹਾਰੇ ਆਖੋ ਸਤਨਾਮ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾ ਅਸੀਂ ਦੁਨਿਆਵੀ ਜੀਵਨ ਦੂਰੇ ਹਾਂ ਭੁੱਲਣ ਹਾਰੇ ਹਾਂ ਪਰ ਗੁਰੂ ਪੂਰਾ ਮਿਲਿਆ ਹੋਵੇ ਤੇ ਜੋ ਘਾਟ ਵਾਰ ਉਹ ਆਪਣੀ ਬਖਸ਼ਿਸ਼ ਦੇ ਖਾਤੇ ਚੋਂ ਪੂਰੀ ਕਰ ਦਿੰਦਾ ਹੈ।

ਇਹ ਨਹੀਂ ਸੀ ਕਹਿੰਦੇ ਜੋ ਜੀ ਆਵੇ ਸੋ ਰਾਜੀ ਜਾਵੇ ਜਾਣਾ। ਥੋੜਾ ਹੋਰ ਪਿਆਰ ਕਰਦੇ ਸੀ, ਕਹਿੰਦੇ ਜੋ ਜੀ ਆਵੇ ਤੁਹਾਡੀ ਮਿਹਰ ਦਾ ਸਦਕਾ ਰਾਜੀ ਜਾਵੇ। ਆਪੋ ਸਤਨਾਮ ਤੁਹਾਡੀ ਮਿਹਰ ਦਾ।

ਆਪਣੀ ਮਿਹਰ ਕਰ ਦਿੰਦਾ ਤੇ ਸਾਰੀਆਂ ਘਾਟਾਂ ਪੂਰੀਆਂ ਕਰ ਦਿੰਦਾ। ਮੇਰੇ ਸਮੇਤ ਸਾਰੇ ਮਾਣ ਕਰਿਓ।

ਸੋਚਦਾ ਰਹਿ ਜਾਂਦਾ ਕਿ ਦੁਨੀਆਂ ਦੀ ਕੋਈ ਵਸਤੂ ਨਹੀਂ ਬਾਬਾ ਦੀਪ ਸਿੰਘ ਦੇ ਦਰ ਤੋਂ ਜਿਹਦੀ ਝੋਲੀ ਨਾ ਭਰੇ। ਫਿਰ ਸੋਚਦਾ ਵਾ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਇੱਕ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਹੋ, ਧਿਆਨ ਦੇਣਾ। ਉਹ ਗੁਰੂ ਕਿੰਨਾ ਕੁ ਪੂਰਾ ਸਮਰੱਥ ਹੋਏਗਾ ਜਿਹਨੇ ਇੱਕ ਸਿੱਖ ਨੂੰ ਇੰਨਾ ਕੁਝ ਆਖ ਸਕਣਾ। ਬਾਬਾ ਦੀਪ ਸਿੰਘ ਜੀ ਨੇ ਕਲਗੀ ਵਾਲੇ ਪਾਤਸ਼ਾਹ ਦੇ ਮੁਬਾਰਕ ਹੱਥਾਂ ਚੋਂ ਅੰਮ੍ਰਿਤ ਛਕਿਆ। ਜਤ ਸੱਤ ਤੇ ਪਹਿਰਾ ਦਿੱਤਾ, ਸੱਚ ਤੇ ਪਹਿਰਾ ਦਿੱਤਾ, ਗੁਰੂ ਦੀ ਚਾਲ ਤੇ

0: ਦੇ ਸਿੱਖ ਨੇ ਆਖੋ ਸਤਨਾਮ
1: ਸ੍ਰੀ ਵਾਹਿ
0: ਖਾਲਸਾ ਜੀ। ਆਪਣਾ ਵਿਰਸਾ ਵੇਖਣਾ ਹੋਵੇ ਇੱਥੋਂ ਵੇਖ ਲਿਆ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਨਾ, ਸਿੱਖ ਦੇ ਅੰਦਰੋਂ ਗੁਰੂ ਦੀ ਵਡਿਆਈ ਦੀ ਖੁਸ਼ਬੋ ਆਉਂਦੀ। ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ

ਖਰਖਾ ਕੋਈ ਦੁਨੀਆਂ ਦਾ ਕਾਰਜ ਨਹੀਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਰਨ ਵਿੱਚ ਸਮਰੱਥ ਨਹੀਂ ਕਾਜ ਨੇ ਹਰ ਕਾਰਜ।

ਤੁਸੀਂ ਸਿੱਖ ਹੋ ਕੇ ਤੇ ਹੁਣ ਗਾਉਣੇ ਮਾਣ ਕਰਨਾ ਇੱਕ ਹਿੰਦੂ ਆਰੀਆ ਸਮਾਜੀ ਲਾਲਾ ਦੌਲਤ ਰਾਮ ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਿਆ ਕਹਿੰਦੇ ਲੱਖਾਂ ਦਾ ਕੱਠ ਜਦੋਂ ਮਾਈਕ ਦੇ ਉੱਤੇ ਲਾਲਾ ਦੌਲਤ ਰਾਮ ਜੀ ਨੂੰ ਸਮਾਂ ਮਿਲਿਆ ਤੇ ਕਹਿਣਗੇ ਅੱਜ ਜਿਹੜਾ ਲੱਖਾਂ ਦਾ ਇਕੱਠ ਹੈ